ਤਾਬੂ ਵੀ ਹੋਣਾ ਜਦੋਂ ਕਿਸੇ ਦੀ ਮਦਦ ਕਰਨੇ ਨਹੀਂ ਅਸਾਂ ਸੋਚਨੇ ਹਾਂ ਤਾਂ ਕਿਸੇ ਦੀ ਮਦਦ ਕਰੀ ਸਕਣੇ ਹਾਂ ਤਾਂ ਜਿਸਲੇ ਅਸਾਂ ਕਿਸੇ ਦੀ ਮਦਦ ਕਰਨੇ ਹਾਂ ਤਾਂ ਸਾਡੇ ਕੀ ਜਿਹੜੀ ਇੱਕ ਅੰਦਰੀ ਖੁਸ਼ੀ ਮਹਿਸੂਸ ਹੋਣੀ ਉਸ ਨਾਲ ਤਲਕ ਵੀ ਇਸੇ ਨਾਲ ਹੀ ਹੈ। ਸਵਾਲ ਇਹ ਹੈ ਜਨਾਬੇ ਅਲੀ ਕਿ ਕਿਆ ਸਾਡੇ ਕੋਲ ਅਹਿਸਾਸ ਬਾਕੀ ਹੈ ਜਾਂ ਇਸ ਜ਼ਿੰਦਗੀ ਦੀ ਦੌੜ ਵਿੱਚ ਆਪਣੇ ਦਿਲ ਦੀ ਆਵਾਜ਼ ਸੁਣਨੀ ਅਸਾਂ ਛੋੜ ਦਿੱਤੀ। ਸਵਾਲ ਹੈ ਬਜ਼ਾਇਰ ਬੜਾ ਸੌਖਾ ਜਵਾ ਲੇਕਿਨ ਇਸ ਨਾਲ ਜਿਹੜਾ ਜਵਾਬ ਆ ਉਹ ਇਤਨਾ ਵੀ ਸੌਖਾ ਨਹੀਂ। ਇਸ ਨਾਲ ਜਵਾਬ ਦੇਣੇ ਵਾਸਤੇ ਦਿਲ ਦੀਆਂ ਗਹਿਰਾਈਆਂ ਵਿੱਚ ਅਸਾਂ ਕੀ ਤੁਸਾਂ ਕੀ ਜਾਣਾ ਪੈ ਸੀ। ਦੋਸਤੋ ਜੇ ਤੁਸੀਂ ਪਹਿਲੀ ਵਾਰ ਸਾਡਾ ਪ੍ਰੋਗਰਾਮ ਸੁਣਨੇ ਪਿਓ ਤਾਂ ਮੈਂ ਤੁਹਾਨੂੰ ਦੱਸਣਾ ਜਨਾਬ ਕਿ 97.1 ਫਜ਼ਾ ਨਾਲ ਜਿਹੜਾ ਸਟੂਡੀਓ ਨਾਲ ਨੰਬਰ ਹੈ ਤੁਸੀਂ ਇਹਨਾਂ ਸਵਾਲਾਂ ਦੇ ਜਵਾਬ ਜਾਂ ਆਪਣੇ ਤਰਫੋਂ ਕੋਈ ਵੀ ਪੈਗਾਮ ਹੈ ਉਹ ਵੀ ਤੁਸੀਂ ਦੇ ਸਕਦੇ ਹੋ। ਸਾਡਾ ਸਟੂਡੀਓ ਨੰਬਰ ਹੈ 01157100971। ਤਾਂ ਨੰਬਰ ਬੜਾ ਸੌਖਾ ਜਿਹਾ ਵੈਸੇ ਰੇਡੀਓ ਫਜ਼ਾ ਸੁਣਨੇ ਵਾਲੇ ਸਾਰਿਆਂ ਕੀ ਤਕਰੀਬਨ ਜ਼ਬਾਨੀ ਆ ਤੁਸੀਂ, ਕਿਉਂਕਿ ਸਾਡੇ ਕੀ ਕਾਲ ਅਤੇ ਮੈਸੇਜਿਸ ਨਾਲ ਜਿਹੜਾ ਸਿਲਸਿਲਾ ਹੈ ਉਹ ਹਰ ਪ੍ਰੋਗਰਾਮ ਵਿੱਚ ਬਾਕਾਇਦਾ ਤੌਰ ਉੱਪਰ ਅਸਣਾ ਰਹਿਣਾ। ਸਾਡੇ ਰੈਗੂਲਰ ਕਾਲਰ ਹੈ, ਰੈਗੂਲਰ ਜਿਹੜੇ ਸਾਡੇ ਲਿਸਨਰ ਹੈ ਉਹ ਬੜੀ ਤਵੱਜੋ ਨਾਲ ਸਾਡਾ ਪ੍ਰੋਗਰਾਮ ਸੁਣਨੇ ਨੇ ਅਤੇ ਅਸਾਂ ਉਹਨਾਂ ਨੇ ਬਹੁਤ ਮਸ਼ਕੂਰ ਹਾਂ ਜਨਾਬ, ਕਿਉਂਕਿ ਤੁਸਾਂ ਨਾਲ ਜਿਹੜਾ ਫੀਡਬੈਕ ਹੋਣਾ, ਤੁਸਾਂ ਦੀਆਂ ਜਿਹੜੀਆਂ ਗੱਪਾਂ ਛਪਾਉਣੀਆਂ ਸਾਡੇ ਨਾਲ, ਤੁਸਾਂ ਨੇ ਮੈਸੇਜਿਸ ਹੋਣੇ ਉਹ ਇਸ ਪ੍ਰੋਗਰਾਮ ਦੀ ਜਿਹੜੀ ਜਾਨ ਹੈ ਨਾ ਉਸਕੀ ਵਧਾਈ ਛੋੜਨੇ ਤਾਂ ਸਾਡੇ ਕੀ ਵੀ ਫਿਰ ਇੱਛਾ ਸਾਣੀ ਹੈ ਕਿ ਅਸਾਂ ਅਗਲੇ ਪ੍ਰੋਗਰਾਮ ਵਿੱਚ ਇੱਕ ਨਵੇਂ ਟੌਪਿਕ ਨਾਲ ਦੁਬਾਰਾ ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹੋਈ ਜਾਣੇ ਹਾਂ। ਦੱਸਣਾ ਚਾਹੁੰਦਾ ਕਿ ਅੱਜ ਨੇ ਇਸ 2 ਘੰਟੇ ਦੇ ਸਫ਼ਰ ਵਿੱਚ ਅਸਾਂ ਜਿਨ੍ਹਾਂ ਜਿਨ੍ਹਾਂ ਚੀਜ਼ਾਂ ਪਰ ਗੱਲ ਕਰਸਾਂ, ਅਸਾਂ ਆਪਣੇ ਰਿਸ਼ਤਿਆਂ ਦੀ ਗੱਲ ਕਰਸਾਂ, ਅਸਾਂ ਆਪਣੇ ਮਾਓ ਪਿਓ ਦੀ ਗੱਲ ਕਰਸਾਂ, ਬੱਚਿਆਂ ਦੀ ਗੱਲ ਕਰਸਾਂ, ਅਸਾਂ ਪਰਦੇਸ ਦੀ ਗੱਲ ਕਰਸਾਂ, ਦੋਸਤੀ ਦੀ ਗੱਲ ਕਰਸਾਂ, ਇਨਸਾਨੀਅਤ ਦੀ ਗੱਲ ਕਰਸਾਂ, ਤਾਂ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਨੇ ਜਿਹੜੀਆਂ ਕਿਸੇ ਦੀ ਜ਼ਿੰਦਗੀ ਬਦਲੀ ਸਕਣੀਆਂ, ਅਸਾਂ ਇਹ ਸਾਰੀਆਂ ਗੱਲਾਂ ਅੱਜ ਦੇ ਪ੍ਰੋਗਰਾਮ ਵਿੱਚ ਕਰਸਾਂ ਤੁਸਾਂ ਨਾਲ। ਤਾਂ ਜੀ ਤੁਸੀਂ ਸਾਡੇ ਕੀ ਕਾਲ ਕਰੀ ਸਕਦੇ ਹੋ, ਮੈਂ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਦੱਸਿਆ ਕਿ ਸਾਡਾ ਨੰਬਰ ਹੈ 01157100971, ਤਾਂ ਤੁਸਾਂ ਬਿਲਕੁਲ ਜਨਾਬ ਬਗੈਰ ਕੋਈ ਝਿਜਕ ਚ ਬਗੈਰ ਕਿਸੇ ਕਹਿਣ ਨਾ ਕਿ ਸ਼ਰਮਾਣੇ ਤੋਂ ਤੁਸਾਂ ਨੰਬਰ ਡਾਇਲ ਤਾਂ ਸਾਡੇ ਕੀ ਕਾਲ ਕਰੀ ਸਕਦੇ ਹੋ ਤਾਂ ਆਪਣੇ ਦਿਲਾਂ ਹਾਲ ਸਾਡੇ ਕੀ ਸੁਣਾਈ ਸਕਦੇ ਹੋ। ਤਾਂ ਬਾਕੀ ਜਿੱਥੇ ਤੱਕ ਗੱਲ ਹੈ ਜਨਾਬੇ ਅਲੀ, ਅੱਜ ਨੇ ਸਾਡੇ ਇਸ ਪ੍ਰੋਗਰਾਮ ਨੇ ਸਾਡੇ ਇਸ ਟੋਪਿਕ ਨੇ ਤਾਂ ਪਟਵਾਰੀ ਬੈਠਕ ਜਿਹੜਾ ਉਸ ਨੂੰ ਪਤਾ ਹੈ ਕਿ ਇੱਕ ਐਸਾ ਪ੍ਰੋਗਰਾਮ ਅਸਾਂ ਰੱਖਿਆ ਵਾ ਜਿਹੜਾ ਕਿ ਆਪਣੀ ਜ਼ਬਾਨ ਸੋਹਣੀ ਪਟਵਾਰੀ ਜ਼ਬਾਨ ਵਿੱਚ ਅਸਾਂ ਇਸਕੀ ਤੁਸਾਂ ਵਾਸਤੇ ਪੇਸ਼ ਕਰਨੇ ਹਾਂ। ਤਾਂ ਇਸ ਦਾ ਮਕਸਦ ਇਹੀ ਹੈ ਕਿ ਆਪਣੀ ਮਿੱਟੀ ਨਾਲ ਤੁਸਾਂ ਕੀ ਵਾਪਸ ਜੋੜਨਾ ਅਤੇ ਆਪਣੀ ਜ਼ਬਾਨ ਨੇ ਹਵਾਲੇ ਨਾਲ ਤੁਸਾਂ ਕੀ ਇੱਕ ਇੱਥੇ ਕਹਿਣ ਇੰਨਾ ਕਿ UK ਵਿੱਚ ਰਹੀ ਤਾਂ ਜਿਸਲੇ ਬੰਦਾ ਪਰਦੇਸ ਦੀਆਂ ਗੱਲਾਂ ਕਰਨਾ, ਪਰਦੇਸ ਨੇ ਬਾਰੇ ਵਿੱਚ ਹੀ ਰਹਿਣਾ, UK ਵਿੱਚ ਰਹੀ ਤਾਂ ਜਿਸਲੇ ਬੰਦਾ ਅੰਗਰੇਜ਼ੀ ਬੋਲੀ ਬੋਲੀ ਤਾਂ ਸਾਰੀ ਦਿਹਾੜ ਅੰਗਰੇਜ਼ੀ ਸੁਣੀ ਸੁਣੀ ਤਾਂ ਥੱਕੀ ਜਾਣਾ, ਤਾਂ ਜਿਸਲੇ ਟਿਊਨ ਕਰਨਾ 97.1 FM ਅਤੇ ਨਾਲ ਹੀ ਉੱਥੇ ਪਟਵਾਰੀ ਬੈਠਕ ਲੱਗੀ ਹੋਣੀ ਤਾਂ ਦਿਲ ਹੈ ਕਿ ਇੱਕ ਵਾਰੀ ਸਕੂਨ ਜ਼ਰੂਰ ਅਸਣਾ ਕਿ ਚਲੋ ਯਾਰਾ ਪਟਵਾਰ ਦੀ ਆਵਾਜ਼ ਕਿਸੇ ਪਾਸੇ ਤਾਂ ਅਸਣੀ ਵੀ ਨਾ। ਕੀ ਸਾਡਾ ਇਹ ਮਕਸਦ ਹੈ ਤਾਂ ਪਟਵਾਰਨੀ ਆਵਾਜ਼ ਔਰ ਪਟਵਾਰੀ ਜਿਹੜੇ ਕਹਿਣ ਕਿ ਸਾਡਾ ਇੱਕ ਕਲਚਰ ਹੈ, ਇੱਕ ਤਹਿਜ਼ੀਬ ਹੈ, ਉਸਕੀ ਅਸਾਂ ਦੱਸੀਏ ਕਿ ਯਾਰ ਆਖਰ ਪਟਵਾਰ ਜਿਹੜੀ ਆ ਉਹ ਕਿਤਨੀ ਖੂਬਸੂਰਤ ਧਰਤੀ ਹੈ, ਉਸ ਹਵਾਲੇ ਨਾਲ ਅਸਾਂ ਪ੍ਰੋਗਰਾਮ ਕਰਨ ਲੈਣੇ ਆ। ਤੁਸਾਂ ਨਾਲ ਅਗਰ ਕੋਈ ਫੀਡਬੈਕ ਹੋਵੇ ਤਾਂ ਜ਼ਰੂਰ ਤੁਸਾਂ ਦੇ ਸਕਦੇ ਹੋ, ਖਾਸ ਤੌਰ ਪਰ ਕੋਈ ਵੀ ਟੌਪਿਕ ਅਗਰ ਤੁਸਾਂ ਸੁਣਨਾ ਚਾਹੁੰਦੇ ਹੋ। ਗੱਲ ਪਟਵਾਰ ਨੇ ਸ਼ੁਰੂ ਕੀਤੀ ਤਾਂ ਮੈਂ ਆਉਣਾ ਤੁਸੀਂ ਕੀ ਜਿਹੜਾ ਸਾਡਾ ਪਹਿਲਾ ਟਰੈਕ ਹੈ ਅੱਜ ਨਾ ਸੋਹਣਾ ਪਟਵਾਰ ਅਸਾਂ ਨਾ ਉਹ ਤੁਸੀਂ ਕੀ ਸੁਣਾਉਣੇ ਆ ਜੀ, ਅਤੇ ਅਜ਼ਰਵਾਨ ਦੀ ਆਵਾਜ਼ ਵਿੱਚ ਬੜਾ ਹੀ ਖੂਬਸੂਰਤ ਟਰੈਕ ਹੈ। ਪਟਵਾਰ ਸਾਡਾ ਵਾਕਿਆ ਹੀ ਬਹੁਤ ਸੋਹਣਾ ਹੈ।

ਜੀ ਸੰਗੀ ਦੋਸਤੋ, ਵੈਲਕਮ ਬੈਕ ਜੀ। ਇੱਕ ਵਾਰ ਫਿਰ ਸੁਣ ਕੇ ਆਉਣੇ ਆ ਖੁਸ਼ ਆਮਦੀਦ ਤੁਸਾਂ ਨਾਲ ਆਪਣਾ ਪ੍ਰੋਗਰਾਮ ਪਟਵਾਰੀ ਬੈਠਕ ਬਾਸਤ ਅਲੀ ਰਾਜਾ ਨੇ ਸੰਗ ਹੁਣ ਸਾਡੇ ਕੀ ਜੁਆਇਨ ਕੀਤਾ ਤਾਂ ਮੈਂ ਸੰਗੀ ਦੱਸਣਾ ਚਾਹੁੰਦਾ ਜਨਾਬ ਸੋ ਸੁਣਨੇ ਪਿਓ ਸਾਡੇ ਕੀ ਰੇਡੀਓ ਫਜ਼ਾ 97.1 FM ਉੱਪਰੋਂ ਤੇ ਜਿਹੜਾ ਕਿ ਡੈਬ ਉੱਪਰ ਵੀ ਸੁਣੀ ਸਕਦੇ ਹੋ ਉਹਦੇ ਨਾਲ ਸੋ ਸਾਡੇ ਕੀ ਸੁਣੀ ਸਕਦੇ ਹੋ ਫਜ਼ਾ ਰੇਡੀਓ ਨਹੀਂ ਐਪ ਉੱਪਰੋਂ ਵੀ ਤੇ ਇਹ ਕੋਈ ਐਡੀ ਬੜੀ ਗੱਲ ਨਹੀਂ ਜਨਾਬ ਜੇ ਤੁਸੀਂ ਸਾਡੇ ਕੀ ਟਿਊਨ ਕਰ ਸੋ ਤੇ ਸਾਡੇ ਸਭੋਂ ਬੜੀ ਗੱਲ ਹੋ ਸੀ ਤੁਸਾਂ ਤਾਂ ਖੈਰ ਨਾਰਮਲ ਗੱਲ ਹੋਣੀ ਸੋ ਰੋਜ਼ ਕੁਝ ਨਾ ਕੁਝ ਸੁਣਨਾ ਹੀ ਰਹਿਣੇ ਹੋ ਲੇਕਿਨ ਇਹ ਬਹੁਤ ਮਿਹਰਬਾਨੀ ਔਰ ਬਹੁਤ ਸ਼ੁਕਰੀਆ ਨਵਾਜ਼ਿਸ਼ ਜਨਾਬ ਸੋ ਅਗਰ ਟਿਊਨ ਕਰਨੇ ਹੋ 97.1 FM ਤਾਂ ਆਪਣੀ ਮੁਫਤਾਨਾ ਇਜ਼ਹਾਰ ਮੈਸੇਜਿਸ ਦੇ ਜ਼ਰੀਏ ਤੇ ਕਾਲ ਦੇ ਜ਼ਰੀਏ ਵੀ ਕਰਨੇ ਰਹਿਣੇ ਹੋ ਤਾਂ ਜੀ ਸੰਗੀ ਦੋਸਤੋ ਅੱਜ ਨਾ ਜਿਹੜਾ ਸਾਡਾ ਖਸੂਸੀ ਇੱਕ ਪ੍ਰੋਗਰਾਮ ਚੱਲਣਾ ਪਿਆ ਪਟਵਾਰੀ ਬੈਠਕ ਪਰ ਅੱਜ ਨਾ ਜਿਹੜਾ ਸਾਡਾ ਖਸੂਸੀ ਮੌਜੂ ਹੈ ਉਹ ਇਹ ਹੈ ਜਨਾਬ ਕਿ ਅਹਿਸਾਸ ਕਿਆ ਚੀਜ਼ ਹੋਣੀ ਅਕਸਰ ਹਰ ਬੰਦਾ ਆਉਣਾ ਕਿ ਮੈਂ ਬੜਾ ਹਸਾਸ ਹਾਂ ਲੇਕਿਨ ਪਤਾ ਕਿਸੇ ਚੱਲ ਸੀ ਗੇਰਾ ਕਿਹੜਾ ਬੰਦਾ ਕਿਤਨਾ ਅਹਿਸਾਸ ਹੈ ਆਉਣੇ ਵੈਸੇ ਬੰਦੇ ਨੇ ਕੀਮਤ ਨਾ ਅੰਦਾਜ਼ਾ ਉਸ ਤੋਂ ਹੀ ਹੋਣਾ ਕਿ ਜਿਹੜਾ ਬੰਦਾ ਜਿਤਨਾ ਜ਼ਿਆਦਾ ਹਸਾਸ ਹੋਣਾ ਉਹ ਉਤਨਾ ਹੀ ਜ਼ਿਆਦਾ ਕੀਮਤੀ ਹੋਣਾ ਅਤੇ ਬ੍ਰੇਕਅਪ ਜਾਣੇ ਤੋਂ ਪਹਿਲਾਂ ਮੈਂ ਇੱਕ ਗੱਲ ਤੁਸਾਂ ਕੋਲ ਪੁੱਛੀ ਸੀ ਕਿ ਕਦੇ ਤੁਸਾਂ ਨਾਲ ਇਸਰਿਆ ਹੋਇਆ ਹੋਵੇ ਕਿ ਤੁਸਾਂ ਬਾਹਰੋਂ ਹੱਸਨੇ ਹੋਇਓ ਪਰ ਅੰਦਰੋਂ ਤੁਸਾਂ ਪਰੇਸ਼ਾਨ ਹੋਇਓ ਅਤੇ ਜਾਂ ਕਦੇ ਇਸ ਤਰ੍ਹਾਂ ਹੋਇਆ ਹੋਵੇ ਬਈ ਕੁਛ ਦੋ ਲਫ਼ਜ਼ ਤੁਸਾਂ ਕੀ ਐਸੇ ਬਾਏ ਹੋਣ ਅਤੇ ਉਹਨਾਂ ਦੋਵਾਂ ਲਫ਼ਜ਼ਾਂ ਨਾਲ ਤੁਸਾਂ ਨਾਲ ਦਿਹਾੜਾ ਬਣੀ ਗਿਆ ਹੋਵੇ ਜਾਂ ਕਦੇ ਕੁਛ ਦੋ ਗੱਲਾਂ ਤੁਸਾਂ ਕੀ ਐਸੀਆਂ ਬਾਈ ਛੋਣੀਆਂ ਹੋਣ ਕਿ ਤੁਸਾਂ ਨਹੀਂ ਪੂਰੀ ਦਿਹਾੜੀ ਜਿਸ ਕੀ ਆਣੇ ਨਾ ਗਏ ਯਾਰਾ ਇਹ ਤਾਂ ਮਾੜਾ ਬੇੜਾ ਗਰ ਕਰੀ ਛੁੜਿਆ ਲੇਕਿਨ ਅਹਿਸਾਸ ਔਰ ਹਮਦਰਦੀ ਇਹ ਦੋ ਅਲੱਗ ਚੀਜ਼ਾਂ ਹੋਣੀਆਂ ਤੇ ਇਹਨਾਂ ਦੋਵਾਂ 'ਚ ਫਰਕ ਵੀ ਜ਼ਾਹਰੀ ਗੱਲ ਹੈ ਕੁਝ ਨਾ ਕੁਝ ਉਹ ਸੀ ਜਾਂ ਹੋਣਾ ਚਾਹੀਦਾ ਕਿਆ ਬਣੇ ਉਤਸਾਂ ਤੁਸਾਂ ਜੇ ਇਸ ਅਹਿਸਾਸ ਔਰ ਹਮਦਰਦੀ ਨੇ ਫਰਕ ਕੀ ਜਾਣਨੇ ਹੋ ਤਾਂ ਤੁਸੀਂ ਸਾਡੇ ਕੀ ਕਾਲ ਕਰੀ ਸਕਦੇ ਹੋ 01157100971 ਤਾਂ ਉਸਨੇ ਪਰਸੋਂ ਚੀਜ਼ ਆਪਣੀ ਗੱਲਬਾਤ ਜਿਹੜੀ ਆ ਉਹ ਦੱਸੀ ਸਕਣੇ ਹੋ ਜਨਾਬ ਸਾਡੇ ਜਿਤਨੀ ਵੀ ਆਡੀਅੰਸ ਹੈ ਉਹਨਾਂ ਕੀ ਤਾਂ ਅਸਾਂ ਜਨਾਬ ਅਹਿਸਾਸ ਉੱਪਰ ਗੱਲ ਕਰਨੇ ਪਏ ਹਾਂ ਜਿਹੜਾ ਕਿ ਇੱਕ ਐਸਾ ਟੋਪਿਕ ਹੈ ਹਸਾਸ ਟੋਪਿਕ ਹੈ ਕਿ ਉਹ ਮਾੜਾ ਇੱਕ ਸ਼ੇਅਰ ਹੈ ਮੈਂ ਆਉਣਾ ਹੋਣਾ ਕਿ ਦਿਲ ਨੇ ਰੋਲੇ ਟੀ ਬੀ ਸ਼ੂਗਰ ਕਹਿ ਕਰ ਸਾਂ ਦਿਲ ਨੇ ਰੋਲੇ ਟੀ ਬੀ ਸ਼ੂਗਰ ਕਹਿ ਕਰ ਸਾਂ ਮੈਂ ਹਸਾਸ ਹਾਂ ਇਹ ਬਿਮਾਰੀ ਕਾਫੀ ਹੈ ਚਲੋ ਤੁਸੀਂ ਇਸ ਬਾਰੇ ਵਿੱਚ ਕਹਿ ਆਉਣੇ ਹੋ ਕਿ ਜਨਾਬ ਕਿਸੇ ਕੀ ਜਿਸਲੇ ਅਸਾਂ ਗੱਲ ਕਰਨੇ ਹਾਂ ਕਿ ਅਹਿਸਾਸ ਤੇ ਹਮਦਰਦੀ ਨੇ ਫਰਕ ਨੇ ਬਾਰੇ ਵਿੱਚ ਤਾਂ ਕਿਸੇ ਕੀ ਦੁੱਖ ਵਿੱਚ ਤਾਂ ਕਿਤੇ ਅਫਸੋਸ ਕਰਨਾ ਇੱਕ ਗੱਲ ਹੋਣੀ ਲੇਕਿਨ ਉਸਨੇ ਦੁੱਖਾਂ ਕੀ ਸਮਝਣ ਦੀ ਕੋਸ਼ਿਸ਼ ਕਰਨਾ ਜਿਹੜਾ ਉਹ ਦੂਈ ਗੱਲ ਹੋਣੀ ਸ਼ਾਇਦ ਅਗਰ ਅਸਾਂ ਦੋਵਾਂ ਲੈਣਾ ਵਿੱਚ ਅਹਿਸਾਸ ਔਰ ਹਮਦਰਦੀ ਨੇ ਫਰਕ ਕੀ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਸੇ ਤਰ੍ਹਾਂ ਹੀ ਹੋ ਸੀ ਫਰਕ ਕਰੋ ਤੁਸਾਂ ਨਾਲ ਇੱਕ ਦੋਸਤ ਹੈ ਉਹ ਪਰੇਸ਼ਾਨ ਹੈ ਤੁਸਾਂ ਕਿ ਉਹ ਆਪਣੀ ਕੋਈ ਗੱਲ ਪਾਉਣਾ ਚਾਹੁੰਦਾ ਲੇਕਿਨ ਤੁਸਾਂ ਉਸ ਕੀ ਆਉਣੇ ਹੋ ਕਿ ਉਹ ਛੋੜ ਯਾਰਾ ਇਹ ਜ਼ਿੰਦਗੀ 'ਚ ਤਾਂ ਹੋਣਾ ਰਹਿਣਾ ਸਾਰਿਆਂ ਬੰਦਿਆਂ ਨਾਲ ਇਸ ਤਰ੍ਹਾਂ ਹੀ ਹੋਣਾ ਕਈ ਦਫ਼ਾ ਕਿਸੇ ਬੰਦੇ ਕੀ ਅਸਾਂ ਥੋੜ੍ਹਾ ਜਿਹਾ ਕਹਿਣ ਨਾ ਇਗਨੋਰ ਕਰੀ ਛੋੜਨੇ ਹਾਂ ਮਤਲਬ ਕਈ ਦਫ਼ਾ ਹੋਣਾ ਨਾ ਕੋਈ ਬੰਦਾ ਕੋਈ ਗੱਲ ਬਾਣ ਹੈਗਾ ਹੋਣਾ ਤਾਂ ਪਹਿਲਾਂ ਹੀ ਬੰਦੇ ਕੀ ਪਤਾ ਹੋਣਾ ਬਈ ਯਾਰਾ ਇਸਨੇ ਕੋਲ ਇਹ ਹੈ ਇੱਕ ਇਹ ਕਹਾਣੀ ਹੈ ਇਹ ਕਿਤਨੀ ਵਾਰੀ ਬਸ ਉਹ ਆਪਣੀ ਪਰੇਸ਼ਾਨੀ ਸਮਝੀ ਤਾਂ ਉਹ ਤੁਹਾਨੂੰ ਨਾਲ ਜ਼ਿਕਰ ਕਰਨਾ ਕਿ ਯਾਰਾ ਇਹ ਮਾੜਾ ਸੰਗੀ ਹੈ ਇਹ ਮਾੜਾ ਦੋਸਤ ਹੈ ਇਹ ਮਾੜਾ ਭਰਾ ਹੈ ਮੈਂ ਇਸ ਨਾਲ ਕੋਈ ਗੱਲ ਕਰਨਾ ਚਾਹੁੰਦਾ ਵਾਂ ਲੇਕਿਨ ਅਸਾਂ ਤਾਂ ਉਹ ਇੱਕ ਆਉਣਾ ਨਾ ਜਿਸ ਤਰ੍ਹਾਂ ਪਹਿਲਾਂ ਨਹੀਂ ਸੁਣੀ ਕਹਾਣੀ ਹੋਣੀ ਅਸਾਂ ਉਸੇ ਤਰ੍ਹਾਂ ਪਤਾ ਹੋਣਾ ਪਈ ਯਾਰਾ ਇਹ ਪਰੇਸ਼ਾਨੀਆਂ 'ਚ ਟੁਰਨਾ ਪਿਆ ਤਾਂ ਛੋੜੋ ਯਾਰਾ ਜਾਨ ਚੜਾਓ ਇਸ ਨਾਲ ਕੋਈ ਮੈਂ ਸਾਰਾ ਇੱਥੇ ਸ਼ੁਰੂਆਤ ਤੁਸਾਂ ਕੀ ਨਾ ਠਹਿਰਾਉਣਾ ਮੈਂ ਨਾ ਆਉਣਾ ਕਿ ਸ਼ਾਇਦ ਤੁਸਾਂ ਹੋਈ ਸਕਣਾ ਤੁਸਾਂ ਦੀ ਨੀਅਤ ਚੰਗੀ ਹੋਵੇ ਤੁਸਾਂ ਹੋਈ ਸਕਣਾ ਉਸਨੂੰ ਗੱਲਾਂ ਕਿ ਮਹਿਸੂਸ ਵੀ ਕਰਨੇ ਹੋਇਓ ਲੇਕਿਨ ਅਗਲੇ ਬੰਦੇ ਕੀ ਕਈ ਦਫ਼ਾ ਇਹ ਗੱਲ ਰਿਅਲਾਈਜ਼ ਕਰਾਉਣੀ ਪੈਣੀ ਕਿ ਯਾਰ ਵਾਕਿਆ ਅਗਰ ਜਿਹੜਾ ਤੁਹਾਡਾ ਮਸਲਾ ਹੈ ਉਹ ਵਾਕਿਆ ਹੀ ਮਾੜਾ ਮਸਲਾ ਹੈ ਸ਼ਹਿਰ 'ਚ ਹੱਕ ਕੁਝ ਲੋਕਾਂ ਕੀ ਹੱਕ ਹੈ ਸ਼ਹਿਰ 'ਚ ਅਸਨੇ ਨਾ ਮਾੜੀ ਪੁਖਤ ਹੈ ਸਾਰਿਆਂ ਨੇ ਸਿਰਦਰਦੀ ਨਹੀਂ ਤਾਂ ਕਈ ਵਾਰੀ ਇਨਸਾਨ ਕੀ ਨਾ ਮਸ਼ਵਰੇ ਦੀ ਲੋੜ ਨਹੀਂ ਹੋਣੀ ਸਿਰਫ ਉਹ ਇਹ ਚਾਹਣਾ ਹੋਣਾ ਕਿ ਕੋਈ ਬੰਦਾ ਉਸਨੀ ਗੱਲ ਸੁਣੀ ਕਿ ਨਾ ਕੋਈ ਖਾਲੀ ਉਸਕੀ ਇਹ ਬਾਈ ਛੋੜਿਆ ਕਿ ਯਾਰਾ ਤੂੰ ਐਡਾ ਕਮਜ਼ੋਰ ਨੇ ਤੂੰ ਇਸ ਮਸਲੇ 'ਚੋਂ ਬਾਹਰ ਨਿਕਲੀ ਐਸੇ ਦੁਨੀਆ ਨਾਲ ਕੋਈ ਵੀ ਮਸਲਾ ਹੋਵੇ ਕੋਈ ਵੀ ਗੱਲਬਾਤ ਹੋਵੇ ਕੋਈ ਘਰੇਲੂ ਨਾ ਚਾਕੀ ਹੋਵੇ ਕੋਈ ਮਾਸ਼ਰਤੀ ਮਸਾਇਲ ਹੋਣ ਕੋਈ ਫਾਈਨੈਂਸ਼ੀਅਲ ਇਸ਼ੂਜ਼ ਹੋਣ ਕੋਈ ਮਾਲੀ ਮਾਮਲਾਤ ਬੰਦੇ ਨੇ ਖਰਾਬ ਹੋਈ ਜਾਣ ਤਾਂ ਬੰਦੇ ਪਰੇਸ਼ਾਨ ਹੋਣੇ ਰਹਿਣੇ ਨੇ ਲੇਕਿਨ ਬੰਦੇ ਫਿਰ ਉਹਨਾਂ ਪਰੇਸ਼ਾਨੀਆਂ 'ਚੋਂ ਬਾਹਰ ਵੀ ਨਿਕਲਣੇ ਹੀ ਰਹਿਣੇ ਨੇ ਐਸਾ ਕਦੇ ਕੁਝ ਨਹੀਂ ਹੋਇਆ
ਕਿ ਕੋਈ ਬੰਦਾ ਬਿਮਾਰ ਹੋਇਆ ਹੋਵੇ, ਕਿਸੇ ਪਰੇਸ਼ਾਨੀ 'ਚ ਉਹ ਗਿਆ ਹੋਵੇ ਅਤੇ ਦੁਨੀਆ 'ਚ ਉਸਨੂੰ ਕੋਈ ਇਲਾਜ ਮੌਜੂਦ ਨਾ ਹੋਵੇ। ਕਿ ਅਗਰ ਤੁਸੀਂ ਕੋਈ ਸੰਗੀ ਦੋਸਤ ਤੁਸਾਂ ਨਾਲ ਆਖਣਾ ਕਿ ਯਾਰ ਮੈਂ ਪਰੇਸ਼ਾਨ ਹਾਂ, ਤਾਂ ਤੁਸਾਂ ਅੱਗੋਂ ਆਖਣੇ ਹੋ ਕਿ ਉਹ ਬਸ ਕਰ ਯਾਰ ਸੰਗੀਆ, ਤੂੰ ਐਵੇਂ ਹਰ ਵੇਲੇ ਪਰੇਸ਼ਾਨੀਆਂ ਹੀ ਬਣਾ ਲੈਣਾ ਹੈ। ਇਸ ਤਰ੍ਹਾਂ ਕਿਸੇ ਕੀ ਆਖਣਾ ਜਿਹੜਾ ਮਾੜੇ ਖਿਆਲਾਂ ਵਿੱਚ ਤਾਂ ਗੱਲ ਚੰਗੀ ਨਹੀਂ। ਪਰ ਤੱਕੋ ਜੇ ਤੁਸਾਂ ਅਗਰ ਇਸ ਤਰੀਕੇ ਨਾਲ ਗੱਲ ਕਰਨੇ ਹੋ ਕਿਸੇ ਨਾਲ, ਕਿ ਇਹਦਾ ਤੁਸਾਂ ਕਿਸੇ ਬੰਦੇ ਕੀ ਇਹ ਆਖਣੇ ਹੋ ਕਿ ਯਾਰ ਚੱਲ ਕੋਈ ਮਸਲਾ ਨਹੀਂ, ਬਾ ਤੂੰ ਕਿਆ ਮਸਲਾ ਹੈ, ਕਿਆ ਪਰੇਸ਼ਾਨੀ, ਮੈਂ ਤੁਹਾਡੇ ਨਾਲ ਮੌਜੂਦ ਹਾਂ, ਮੈਂ ਸੁਣ ਸਾਂ ਤੁਹਾਡੀ ਗੱਲ, ਅਗਰ ਕੋਈ ਵੀ ਨਹੀਂ ਸੁਣਨਾ ਤਾਂ ਕਦੇ ਕਦੇ ਬੰਦੇ ਕਿ ਉਹ ਜਿਹੜਾ ਹੈ ਤੁਸੀਂ ਖਾਲੀ ਹਲਕੀ ਜਿਹੀ ਥਾਪੜੀ ਉਸਕੀ ਲਾਉਣੇ ਹੋ ਨਾ, ਉਹ ਥਾਪੜੀ ਜਿਹੜੀ ਹੈ ਨਾ ਉਸਨੇ ਇਸ 'ਤੇ ਕਾਫੀ ਆਉਣੀ। ਕਿ ਕਦੇ ਕੁਰਾ ਜਿਹੜਾ ਨਾ ਕਿਸੇ ਕਿ ਖਾਲੀ ਵਕਤ ਦੇਣਾ, ਜਿਹੜਾ ਨਾ ਟਾਈਮ ਦੇਣਾ ਕੋਲ ਬਈ ਤਾਂ ਉਸਨੇ ਗੱਲ ਸੁਣਨਾ, ਇਹ ਵੀ ਬਹੁਤ ਬੜੀ ਨੇਕੀ ਅਤੇ ਬਹੁਤ ਬੜੀ ਮਦਦ ਹੋਣੀ। ਅਤੇ ਕਿਸੇ ਨੇ ਗੱਲ ਸੁਣਨਾ ਜਿਹੜਾ, ਕਿਸੇ ਨੇ ਇੱਜ਼ਤ ਰੱਖਣਾ, ਇਹ ਵੀ ਇਨਸਾਨੀਅਤ ਹੀ ਹੋਣੀ। ਲੇਕਿਨ ਸਵਾਲ ਇਹ ਹੈ ਕਿ ਸਵਾਲ ਬੜਾ ਜ਼ਰੂਰੀ ਹੈ ਜਨਾਬ, ਬੜਾ ਗੌਰ ਨਾਲ ਸੁਣ ਸੋ ਥੋੜ੍ਹਾ ਜਿਹਾ। ਸਵਾਲ ਇਹ ਹੈ ਕਿ ਤੁਸਾਂ ਦੀ ਜ਼ਿੰਦਗੀ 'ਚ ਕੋਈ ਐਸਾ ਬੰਦਾ ਥਿਆ ਜਿਹੜਾ ਤੁਸਾਂ ਨੇ ਗੱਲ ਸੁਣੀ ਤਾਂ ਤੁਸਾਂ ਨਾਲ ਦਿਲ ਨਾਲ ਬੋਝ ਹਲਕਾ ਕਰੀ ਛੋੜਨਾ ਹੋਵੇ। ਜ਼ਿੰਦਗੀ ਵਿੱਚ ਕੋਈ ਐਸਾ ਇਨਸਾਨ ਨਹੀਂ ਤਾਂ ਇਸੇ ਗੱਲਾਂ ਨਾਲ ਦੁਆ ਰੁਕੇ ਆ ਕਿ ਤੁਸਾਂ ਕਿਸੇ ਹਾਸੇ ਉਹ ਇਨਸਾਨ ਤਾਂ ਬਣੀ ਸਕਣੇ ਹੋ। ਦੋਸਤੋ ਇਸੇ ਚੀਜ਼ ਦਾ ਨਾਂ ਅਹਿਸਾਸ ਹੈ। ਅਹਿਸਾਸ ਕੋਈ ਬਾਹਰੋਂ ਵਸਣੇ ਵਾਲੀ ਕੋਈ ਹੋਰ ਸ਼ੈ ਨਹੀਂ, ਬਲਕਿ ਅਹਿਸਾਸ ਇਨਸਾਨ ਨੇ ਅੰਦਰ ਮੌਜੂਦ ਇੱਕ ਐਸੀ ਚੀਜ਼ ਹੈ ਜਿਹੜਾ ਕਿ ਇਨਸਾਨ ਜੋ ਕੁਝ ਆਪਣੇ ਹਾਸਤੇ ਮਹਿਸੂਸ ਕਰਨਾ ਕਿ ਅਗਰ ਮੈਂ ਅੱਜ ਇਸ ਮੁਸ਼ਕਲ 'ਚ ਹਾਂ ਤਾਂ ਮਾੜੇ ਨਾਲ ਫਲਾਣਾ ਬੰਦਾ ਨਹੀਂ ਖਲਤਾ। ਅਸਾਂ ਅਗਰ ਗੱਲ ਕਰਨੇ ਹਾਂ ਕਿ ਕਈ ਦਫ਼ਾ ਅਸੀਂ ਤੱਕਿਆ ਹੋ ਸੀ ਕਿ ਜ਼ਿੰਦਗੀ ਨੇ ਮਾਮਲਾਤ 'ਚ ਕਈ ਬੰਦੇ ਮੁਸ਼ਕਲ ਟਾਈਮ 'ਚ ਇਕੱਲੇ ਹੋ ਜਾਣੇ, ਅਤੇ ਜਿਹੜਾ ਬੰਦਾ ਮੁਸ਼ਕਲ ਟਾਈਮ 'ਚ ਇਕੱਲਾ ਰਿਹਾ ਹੋਵੇ ਉਸਕੀ ਇਸ ਚੀਜ਼ ਨਾਲ ਅਹਿਸਾਸ ਹੋ ਸਕਣਾ ਕਿ ਉਹ ਕਿਸੇ ਹੋਰ ਕੀ ਮੁਸ਼ਕਲ ਵੇਲੇ ਵਿੱਚ ਇਕੱਲਾ ਨਾ ਰਹਿਣ ਦਾ।

ਬਿਲਕੁਲ, ਮੈਂ ਤਾਂ ਇੱਕ ਸਵਾਲ ਪਹਿਲਾਂ ਪੁੱਛਿਆ ਸੀ ਨਾ ਕਿ ਕਦੇ ਤੁਸਾਂ ਨਾਲ ਇਸ ਤਰ੍ਹਾਂ ਹੋਇਆ ਹੋਵੇ ਕਿ ਤੁਸਾਂ ਬਾਹਰੋਂ ਅਸਨੇ ਹੋਇਓ ਅਤੇ ਅੰਦਰੋਂ ਤੁਸਾਂ ਪਰੇਸ਼ਾਨ ਹੋਇਓ। ਜ਼ਿੰਦਗੀ 'ਚ ਕਦੇ ਕੁਰੇ ਤਾਂ ਬੰਦੇ ਨਾਲ ਇਹ ਜਿਹੇ ਮਾਮਲਾਤ ਵੀ ਹੋ ਹੀ ਸਕਣਾ ਆਉਣੇ ਆਉਣ, ਲੇਕਿਨ ਹੁਣ ਟਾਈਮ ਹੋਇਆ ਇੱਕ ਮੁਖਤਸਰ ਜਿਹਾ ਗੀਤ ਤੁਸਾਂ ਕੀ ਜਨਾਬ ਸੁਣਾਉਣੇ ਆ, ਤਾਂ ਕਿ ਖਾਲੀ ਮਾੜੀਆਂ ਗੱਲਾਂ ਨਾਲ ਤੁਸਾਂ ਮਹਿਸੂਸ ਨਾ ਹੋਇਓ, ਬਲਕਿ ਨਾਲ ਨਾਲ ਜਿਹੜੇ ਗੀਤ ਸਾਡੇ ਪਠਵਾਰ ਨੇ ਗੀਤ ਕਸ਼ਮੀਰ ਨੇ ਗੀਤ ਉਹ ਵੀ ਤੁਸਾਂ ਕਿ ਨਾਲ ਨਾਲ ਅਸਾਂ ਸੁਣਾਉਣੇ ਰਹੀਏ। ਇੱਕ ਬੜਾ ਖੂਬਸੂਰਤ ਜਿਹਾ ਟਰੈਕ ਹੈ ਜਿਹੜਾ ਕਿ ਵਸੇ ਕਸ਼ਮੀਰ ਸੋਹਣਾ ਤੈਰ ਨਯਰਨੀ ਆਵਾਜ਼ 'ਚ, ਉਹ ਤੁਸਾਂ ਕੀ ਸੁਣਾਉਣੇ ਆ ਜਨਾਬ।

ਜੀ ਜਨਾਬ, ਦੁਨੀਆ ਦੀ ਕਿਹੜੀ ਸ਼ੈ ਚ ਹੈ ਨਹੀਂ ਦੱਸ ਬਾਪੂ, ਪੁੱਤ ਤੇਰਾ ਹੁਣ ਇੰਨੇ ਜੋਗਾ ਹੋ ਗਿਆ। ਪੰਜਾਬੀ ਨਾਲ ਇੱਕ ਬੜਾ ਜ਼ਬਰਦਸਤ ਗਾਣਾ ਜਿਹੜਾ ਉਹ ਸਿੱਧੂ ਮੂਸੇਵਾਲੇ ਦੀ ਆਵਾਜ਼ 'ਚ ਤੁਸਾਂ ਸੁਣਨੇ ਪਏ। ਸੋ ਜਨਾਬ, ਤਾਂ ਸੰਗੀ ਦੋਸਤੋ, ਮੈਂ ਇੱਕ ਦਫ਼ਾ ਫਿਰ ਸੁਣਗੀ ਵੈਲਕਮ ਬੈਕ ਕਰਨਾ ਇਸਨੇ ਇਸ ਖੂਬਸੂਰਤ ਗੀਤ ਤੋਂ ਬਾਅਦ। ਮੈਂ ਸੋਨਾ ਮੇਜ਼ਬਾਨ, ਸੋਨਾ ਭਰਾ ਬਾਸਤ ਅਲੀ ਰਾਜਾ, ਔਰ ਅਸੀਂ ਸੁਣਨੇ ਪਿਓ ਸੋਨਾ ਆਪਣਾ ਪ੍ਰੋਗਰਾਮ ਪਠਵਾਰੀ ਬੈਠਕ ਨੋਟਿੰਗਹਮ ਤੋਂ ਲਾਈਵ। ਤਾਂ ਅੱਜ ਨਾ ਸਾਡਾ ਜਿਹੜਾ ਮੌਜੂ ਹੈ ਉਹ ਬੜਾ ਜ਼ਬਰਦਸਤ ਮੌਜੂ ਹੈ, ਔਰ ਮੌਜੂ ਹੈ ਸਾਡਾ ਹਸਾਸ ਅਹਿਸਾਸ। ਇਹ ਅਹਿਸਾਸ ਕਿਆ ਚੀਜ਼ ਹੋਣੀ, ਅਹਿਸਾਸ ਜਿਹੜਾ ਹਰ ਬੰਦਾ ਇਹ ਦਾਅਵਾ ਕਰਨਾ ਕਿ ਮੈਂ ਬਹੁਤ ਹਸਾਸ ਹਾਂ, ਲੇਕਿਨ ਹਕੀਕਤ 'ਚ ਕੌਣ ਅਹਿਸਾਸ ਹੋਣਾ, ਅਸਾਂ ਕਿ ਉਸਦੀ ਪਹਿਚਾਣ ਜਿਹੜੀ ਹੈ ਉਹ ਕਿਸ ਤਰ੍ਹਾਂ ਹੋ ਸਕਣੀ। ਅਗਰ ਤੁਸੀਂ ਇਸ ਹਵਾਲੇ ਨਾਲ ਕੋਈ ਆਪਣੀ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਸਾਡਾ ਸਟੂਡੀਓ ਨਾਲ ਨੰਬਰ ਹੈ 0115710971, ਇਸਨੇ ਪਰਸੋਂ ਸਾਡੇ ਕੀ ਕਾਲ ਕਰੀ ਸਕਦੇ। ਤਾਂ ਜੀ ਸੰਗੀ ਦੋਸਤੋ, ਅੱਜ ਨਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਸ ਨਾਲ ਤਕਰੀਬਨ 50 ਮਿੰਟ ਜਿਹੜੇ ਨੇ ਉਹ ਗੁਜ਼ਰੀ ਚੁੱਕੇ ਨੇ, ਔਰ ਅਸਾਂ ਦੀ ਕੋਸ਼ਿਸ਼ ਇਹੀ ਹੈ ਕਿ ਅਸਾਂ ਤੁਸਾਂ ਦੀਆਂ ਕਾਲਸ ਨਾਲ ਸਿਲਸਿਲਾ ਜਿਹੜਾ ਉਹ ਹੁਣ ਨੈਕਸਟ ਆਵਰ 'ਚ ਸ਼ਾਮਿਲ ਕਰੀਏ। ਅਤੇ ਇਸ ਵਜ੍ਹਾ ਤੋਂ ਨੰਬਰ ਜਿਹੜਾ ਉਸਾਂ ਗਿਆ ਦੁਬਾਰਾ ਰਿਪੀਟ ਕਰਨੇ ਆ 0115710971। ਅਗਰ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਇਸੇ ਨੰਬਰ ਪਰ ਵਟਸਐਪ ਹੈ, ਕੁਝ ਦੋਸਤਾਂ ਨੇ ਮੈਸੇਜ ਆਏ ਹੋਏ ਜਿਹੜੇ ਕਿ ਦੂਸਰੇ ਘੰਟੇ ਵਿੱਚ ਅਸਾਂ ਇਨਸ਼ਾਅੱਲਾ ਉਸਕੀ ਵੀ ਨਾਲ ਸ਼ਾਮਿਲ ਕਰ। ਅੱਛਾ, ਮੈਂ ਗੱਲ ਕਰਨਾ ਪਿਆ ਸਾਂ ਕਿ ਵਾਲਦੈਨ ਨਾਲ ਤੁਸਾਂ ਨਾਲ ਕਨੈਕਸ਼ਨ ਹੋਣਾ ਉਹ ਵੀ ਬੜਾ ਇੱਕ ਅਹਿਸਾਸ ਦੇ ਰਿਸ਼ਤੇ ਹੋਣੇ ਨੇ, ਉਸਕੀ ਵੀ ਸਮਝਣ ਦੀ ਲੋੜ ਹੋਣੀ, ਉਸਨੇ ਇਸ ਅਹਿਸਾਸ ਨਹੀਂ ਜ਼ਰੂਰਤ ਹੋਣੀ। ਲੇਕਿਨ ਜ਼ਿੰਦਗੀ ਵਿੱਚ ਤੁਸਾਂ ਕਿ ਸਭ ਤੋਂ ਅਹਿਸਾਸ ਵਾਲਾ ਰਿਸ਼ਤਾ ਜਿਹੜਾ ਉਹ ਕਿਹੜਾ ਨਜ਼ਰ ਆਇਆ ਅੱਜ ਦਿਨ ਤੱਕ? ਤੇ ਮਾਊ ਤੇ ਪਿਓ ਨੀ ਜਿਸ ਕਹਿਣੇ ਨਾ ਕਿ ਮੁਹੱਬਤ ਨਾ ਕੋਈ ਐਸਾ ਵਾਕਿਆ ਜਿਹੜਾ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਉਹ ਤੁਸੀਂ ਸਾਡੇ ਨਾਲ ਸ਼ੇਅਰ ਕਰੀ ਸਕਦੇ ਹੋ। ਤਾਂ ਤੁਸੀਂ ਨੇ ਆਪਣੇ ਕਿਸੇ ਝਾਣੇ ਵਾਲੇ ਤੁਸਾਂ ਕਿ ਕੋਈ ਐਸੀ ਮਤ ਲਾਈ ਹੋਵੇ, ਕੋਈ ਐਸੀ ਗੱਲ, ਕੋਈ ਐਸੀ ਤਸੱਲੀ, ਕੋਈ ਐਸੀ ਥਾਪੜ, ਕੋਈ ਐਸੀ ਗੱਲ ਜਿਹੜੀ ਤੁਸਾਂ ਕਿ ਅੱਜ ਦਿਹਾੜੇ ਜੀ ਸੋਨੇ ਦਿਲਾਂ ਵਿੱਚ

ਤਾਂ ਜਿਹੜੇ ਇਨਸਾਨ ਨੇ ਰਿਸ਼ਤੇ ਹੋਣੇ, ਭੈਣ ਭਰਾਵਾਂ ਨੇ ਰਿਸ਼ਤੇ ਹੋਣੇ, ਭੈਣ ਭਰਾ ਨਾਲ ਰਿਸ਼ਤਾ ਵੀ ਤੱਕੋ ਨਾ ਐਸਾ ਰਿਸ਼ਤਾ ਹੋਣਾ ਕਿ ਬਚਪਨ ਵਿੱਚ ਲੜਾਈਆਂ ਹੋਣੀਆਂ, ਇੱਕ ਦੂਏ ਨਾਲ ਪਿੜਨੇ ਹਾਂ ਅਸਾਂ, ਇੱਕ ਦੂਏ ਦੀਆਂ ਚੀਜ਼ਾਂ ਚਾਹੀ ਕਿੰਨੇ ਆ, ਘਰੇ ਨਾਰਾਜ਼ ਹੋਈ ਜਾਣੇ ਆ, ਕਹਿਣ ਕਿ ਐਸੀਆਂ ਐਸੀਆਂ ਉਹ ਬੰਦੇ ਦੀਆਂ ਯਾਦਾਂ ਹੋਣੀਆਂ ਬਚਪਨ ਦੀਆਂ ਕਿ ਇੱਕ ਵਾਰੀ ਬੰਦਾ ਸੋਚਿਆ ਤਾਂ ਹੁਣ ਆਉਣਾ ਬੰਦਾ ਉਹ ਅਸਾਂ ਕਹਿ ਕਰਨੇ ਰਹੇ ਹਾਂ। ਪਰ ਜਿਸ ਵੇਲੇ ਹੁਣ ਅਸਾਂ ਇਹ ਤੱਕਣੇ ਹਾਂ ਕਿ ਜ਼ਿੰਦਗੀ 'ਚ ਇੱਕ ਮੁਸ਼ਕਿਲ ਵੇਲਾ ਜਿਹੜਾ ਨਾ ਉਹ ਜਿਸ ਵੇਲੇ ਬੰਦੇ ਪਰ ਅਸਣਾ ਤਾਂ ਉਹ ਮੁਸ਼ਕਿਲ ਟਾਈਮ ਬੰਦਾ ਕਹਿਣ ਕਿ ਉਸ ਵੇਲੇ ਬੰਦੇ ਕਿ ਆਪਣੇ ਭੈਣ ਭਾਈ ਯਾਦ ਅਸਣੇ ਤਾਂ ਜਿਸ ਵੇਲੇ ਉਹ ਮੁਸ਼ਕਿਲ ਵੇਲੇ 'ਚ ਭੈਣ ਭਰਾ ਜਿਹੜੇ ਨੇ ਉਹ ਤੁਸਾਂ ਸਾਰਾ ਬਣਨੇ ਨਾ, ਤਾਂ ਉਹ ਤੁਸਾਂ ਕਿ ਹਰ ਮੁਸ਼ਕਿਲ 'ਚ ਹਰ ਮੁਸੀਬਤ 'ਚ ਇਹ ਅਹਿਸਾਸ ਦਿਲਾਉਣੇ ਨੇ ਕਿ ਉਹ ਤੁਸਾਂ ਨਾਲ ਖਲਤੇ ਵੇ ਨੇ। ਲੇਕਿਨ ਇੱਕ ਵੇਲਾ ਉਹ ਵੀ ਅਸਣਾ ਜਿਸਲੇ ਬੰਦੇ ਦੀ ਸ਼ਾਦੀ ਹੋਈ ਜਾਣੀ, ਭੈਣ ਭਰਾ ਸਾਰੇ ਆਪਣੇ ਆਪਣੇ ਘਰਾਂ ਲਈ ਹੋਈ ਜਾਣੇ, ਕੁਝ ਜ਼ਿੰਮੇਦਾਰੀਆਂ ਵਧੀ ਜਾਣੀਆਂ, ਅਤੇ ਕੁਝ ਜਿਹੜੇ ਨੇ ਉਹ ਪਾਕਿਸਤਾਨ ਵਿੱਚ ਰਹੀ ਜਾਣੇ, ਕੋਈ ਆਪਣੇ ਰੁਜ਼ਗਾਰ ਨੇ ਸਿਲਸਿਲੇ ਵਿੱਚ ਕਿਸੇ ਦੂਏ ਮੁਲਕਾਂ ਵਿੱਚ, ਕੋਈ ਯੂਕੇ ਚਲਾ ਗਿਆ, ਕੋਈ ਦੁਬਈ ਚਲਾ ਗਿਆ, ਕੋਈ ਅਮੈਰੀਕਾ ਚਲਾ ਗਿਆ, ਜਾਂ ਪ੍ਰਦੇਸ਼ ਨੇ ਕਿਸੇ ਵੀ ਰੰਗ ਵਿੱਚ ਕੋਈ ਰੰਗਿਆ ਗਿਆ। ਫਿਰ ਸਾਡੀ ਮੁਲਾਕਾਤ ਜਿਹੜੀ ਹੈ ਉਹ ਕਿਸੇ ਖਾਸ ਮੌਕੇ ਪਰ ਹੋਣੀ, ਕਦੇ ਮਹੀਨੇ ਬਾਅਦ, ਕਦੇ ਸਾਲਾਂ ਬਾਅਦ, ਕਦੇ ਦਸਾਂ ਸਾਲਾਂ ਬਾਅਦ, ਕਦੇ ਪੰਜਾਂ ਸਾਲਾਂ ਬਾਅਦ, ਕੁਰੇ ਫੋਨੇ ਪ੍ਰਾਪਤਾ ਹੋਣਾ, ਅਤੇ ਬੰਦਾ ਉਸ ਲਈ ਕਿਸੇ ਮੌਕੇ ਮਿਲਣਾ, ਕਿਸੇ ਨੀ ਸ਼ਾਦੀ ਪਰ ਜਾਂ ਕਿਸੇ ਨੀ ਫੋਤਕੀ ਪਰ, ਕਿਸੇ ਖੁਸ਼ੀ ਗਮੀ ਨੇ ਮੌਕੇ ਪਰ ਮਿਲਣਾ, ਅਤੇ ਅਸਾਂ ਜਿਸਲੇ ਇਤਨੇ ਰਿਸ਼ਤਿਆਂ ਵਿੱਚ ਜਿਸਲੇ ਦੂਰੀਆਂ ਹੋਣ, ਫਾਸਲੇ ਤਾਂ ਚਲੋ ਆਉਣੇ ਹੀ, ਲੇਕਿਨ ਇਹ ਦੂਰੀਆਂ ਜਿਹੜੀਆਂ ਨੇ ਉਹ ਫਾਸਲਿਆਂ ਨਾਲ ਨਹੀਂ ਹੋਣੀਆਂ, ਬਲਕਿ ਸਾਡੇ ਆਪਸ ਵਿੱਚ ਇੱਕ ਦੂਏ ਨਾਲ ਰਾਬਤਾ ਘੱਟ ਹੋਣੇ ਦੀ ਵਜ੍ਹਾ ਤੋਂ ਵੀ ਹੋ ਹੀ ਸਕਣੀਆਂ। ਤਾਂ ਬੰਦੇ ਕੀ ਪਤਾ ਹੀ ਨਹੀਂ ਚੱਲਣਾ ਕਿ ਅਸਾਂ ਕਦੋਂ ਇਤਨੇ ਬੜੇ ਹੋਈ ਗਏ ਹਾਂ, ਅਤੇ ਕੈਸੀਆਂ ਕੈਸੀਆਂ ਗੱਲਾਂ ਸਾਡੇ ਜ਼ਹਿਨਾਂ ਵਿੱਚ ਪੱਲੀਆਂ ਰਹਿਣੀਆਂ। ਕੋਈ ਇੱਕ ਬਚਪਨ 'ਚ ਹੋਇਆ ਭੈਣ ਭਰਾ ਆਪਸ ਵਿੱਚ ਜਿਹੜੇ ਪਿੜਨੇ ਹੋਣੇ, ਆਪਸ ਵਿੱਚ ਕੋਈ ਰਾਣੀ ਕੋਈ ਗੱਲਬਾਤ ਹੋਈ, ਕਿਸੇ ਕੋਈ ਨਾਰਾਜ਼ੀ ਹੋਈ, ਕਿਸੇ ਦਾ ਪੰਜਾਂ ਮਿੰਟਾਂ ਬਾਅਦ ਫਿਰ ਬਿਲਕੁਲ ਉਹ ਅਜੇ ਹੋ ਜਾਣੇ। ਲੇਕਿਨ ਜਿਸਲੇ ਬੜੇ ਹੋ ਜਾਣੇ ਤਾਂ ਫਿਰ ਲੜਾਈਆਂ ਐਸੀਆਂ ਕਈ ਦਫ਼ਾ ਹੋਣੀਆਂ ਜਿਹੜੀਆਂ ਖਤਮ ਹੋਣੇ ਨਾ ਹੀ ਨਹੀਂ ਕਿੰਨੀਆਂ, ਅਤੇ ਇਹ ਚੀਜ਼ ਵੀ ਬੜੀ ਖਤਰਨਾਕ ਹੋਣੀ। ਪਤਾ ਨਹੀਂ ਹੋਣਾ ਤੁਸੀਂ ਇਸ ਚੀਜ਼ ਕੀ ਕਿਸ ਤਰ੍ਹਾਂ ਅੰਡਰਸਟੈਂਡ ਕਰਨੇ ਹੋ।

ਤਾਂ ਅਸੀਂ ਇੱਕ ਗੱਲ ਜ਼ਰੂਰ ਮੈਂ ਇੱਥੇ ਆਖ ਸਕਾਂ ਕਿ ਰਿਸ਼ਤੇ ਜਿਹੜੇ ਨਾ ਉਹ ਹਮੇਸ਼ਾ ਲੜਾਈ ਨਾਲ ਖਤਮ ਨਹੀਂ ਹੋਣੇ, ਕਈ ਵਾਰੀ ਰਿਸ਼ਤੇ ਖਾਮੋਸ਼ੀ ਨਾਲ ਖਤਮ ਹੋਈ ਜਾਣੇ, ਕਮਜ਼ੋਰ ਹੋਈ ਜਾਣੇ, ਅਤੇ ਨਾ ਕੋਈ ਦੁਸ਼ਮਣੀ ਨਾ ਕੋਈ ਸ਼ਿਕਾਇਤ, ਬਸ ਫੋਨ ਉੱਪਰ ਰਾਬਤਾ ਘੱਟ ਹੋਣਾ ਅਤੇ ਆਲ ਪੁੱਛਣਾ ਬੰਦਾ ਬੰਦ ਕਰੀ ਛੋੜਨਾ ਜਾਂ ਘੱਟ ਕਰੀ ਛੋੜਨਾ। ਅਤੇ ਜਿਸਲੇ ਬੰਦਾ ਆਲ ਪੁੱਛਣਾ ਘੱਟ ਕਰੀ ਛੋੜਨਾ ਤਾਂ ਫਿਰ ਜ਼ਾਹਰੀ ਗੱਲ ਹੈ ਸੋਨਾ ਰਾਬਤਾ ਜਿਹੜਾ ਉਹ ਘੱਟ ਹੋਣਾ, ਅਤੇ ਫਿਰ ਆਸਤੇ ਆਸਤੇ ਆਸਤੇ ਐਸੀਆਂ ਦੂਰੀਆਂ ਜਿਹੜੀਆਂ ਨਾ ਉਹ ਪੈਣੀਆਂ ਸ਼ੁਰੂ ਹੋ ਜਾਣੀਆਂ ਕਿ ਬੰਦਾ ਉਸਕੀ ਕੋਈ ਗੱਲ ਸਮਝ ਨਹੀਂ ਲੱਗਣੀ ਕਿ ਇਸ ਨਾਲ ਹੁਣ ਕਹਿ ਕਰੀਏ, ਹੁਣ ਅਸਾਂ ਇਸ ਤੋਂ ਵਾਪਸ ਕਿਸ ਤਰ੍ਹਾਂ ਅੱਛੀ ਹੈ।

0: ਬਸ ਫਿਰ ਇਹ ਗੱਲ ਹੈ ਕਿ ਕਹਿਣ ਇੰਨਾ ਕਿ ਗੱਲ ਵਿਹਲੇ ਨਹੀਂ ਹੈ ਤਾਂ ਫਲ ਮੌਸਮ ਨਾ ਕਿ ਹੁਣ ਟਾਈਮ ਹੈ ਸਾਡੇ ਕੋਲ, ਅਸਾਂ ਨੇ ਜਿਹੜੇ ਰਿਸ਼ਤੇ ਸਾਡੇ ਕੋਲੋਂ ਦੂਰ ਹੋਣੇ ਜਾਣੇ ਪਏ, ਅਸਾਂ ਉਹਨਾਂ ਕੀ ਇਹ ਅਹਿਸਾਸ ਦਿਲਾਈ ਹੈ ਕਿ ਉਹ ਵਾਲੇ ਵੀ ਸਾਡੇ ਦਿਲਾਂ ਨੇ ਕਰੀਬ ਹੈ, ਕਿਉਂਕਿ ਅਗਰ ਅਸਾਂ ਕਿਸੇ ਗਮ ਨੇ ਮੌਕੇ ਪਰ ਹੀ ਕਿਸੇ ਕਿ ਇੱਕ ਦੂਏ ਨੇ ਨੇੜੇ ਅਸਾਂ ਤੱਕੀਆ ਤਾਂ ਇਸ ਤੋਂ ਜ਼ਿਆਦਾ ਹੋਰ ਬਦਕਿਸਮਤੀ ਸਾਡੀ ਕਿਆ ਹੋਈ ਸਕਣੀ ਕਿ ਅਸਾਂ ਇੱਕ ਖੁਸ਼ੀ ਨੇ ਮੌਕੇ ਪਰ ਜਾਂ ਆਪੋ ਅਸਾਂ ਬਾਂਹ ਫੈਲਾਈ ਤਾਂ ਉਹਨਾਂ ਕੀ ਆਪਣੇ ਵੱਲ ਪਾਸੇ ਬੁਲਾਈਏ ਕਿ ਤੁਸਾਂ ਅੱਛੋ ਅੱਜ ਵੀ ਅਸਾਂ ਇੱਕ ਦੂਏ ਨੇ ਭੈਣ ਭਰਾ ਹਾਂ, ਅੱਜ ਵੀ ਅਸਾਂ ਇੱਕ ਦੂਏ ਨੇ ਉਸੇ ਤਰ੍ਹਾਂ ਹੀ ਜਾਣੇ ਵਾਲੇ ਹਾਂ ਜਿਸ ਤਰ੍ਹਾਂ ਬਚਪਨ ਵਿੱਚ ਸਾਂ। ਬਹਿਰਲ ਕਾਫੀ ਸਾਰੀਆਂ ਸੰਜੀਦਾ ਗੱਲਾਂ ਹੋ ਗਈਆਂ ਅਤੇ ਮੈਂ ਬ੍ਰੇਕ ਨਾ ਇੱਕ ਟਾਈਮ ਹੋਇਆ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਵਾਪਸ ਆਉਣੇ ਹਾਂ ਸਾਰੇ ਪਾਸੇ।
1: 64A to 64B, Northgate, New Basford, Nottingham, NG7, 7FY. We are dedicated to helping your children reach their full potential. SLASA, Students Learning and Skills Academy.
2: Hello, kahan par hain aap?
3: Ji, main kahan ho sakta hoon? या आपके दिल में या फिर ऑफिस में?
2: अरे जाने दे, बातें बनाना तो कोई आपसे सीखे, हमारे लिए तो वक्त ही कहाँ है आपके पास।
3: आय हाय, हर वक्त मिर्चें चबा के रखती हैं आप।
2: अरे मिर्चों से याद आया, घर में ना आटा है, ना दालें हैं, ना चावल हैं, और ना ही आपकी कॉफी मौजूद है, और इसके अलावा ग्रोसरीज की एक लंबी लिस्ट है, लेकिन आप तो आप है ना।
3: तो फिक्र किस बात की है, पाक फूड्स है ना, जहाँ पर ग्रोसरीज की तमाम आइटम्स निहायत ही मुनासिब रेट्स पर अवेलेबल हैं।
4: When you're running out of time and you have to purchase groceries, then come to Park Foods, 152 Sinnentondale, Nottingham, NG24HJ, 100 and 106 Berridge Road, Forest Fields, Nottingham, NG76LW.
2: Park Foods, जो नाम है मायार का।

ਤੈ ਤਾਂ ਜਾਣੇ ਨਾ ਦੋਸਤ ਉਹ ਹੈ ਜਿਹੜਾ ਮੁਸੀਬਤ ਵਿੱਚ ਤੁਸਾਂ ਨੇ ਕੰਮ ਅੱਛਾ ਹੈ, ਅਤੇ ਬਾਕੀ ਸੱਚੇ ਦੋਸਤ ਜਿਹੜੇ ਨੇ ਉਹ ਮੇਰੀ ਤਾਂ ਦੁਆ ਹੈ ਜੀ ਕਿ ਅੱਲਾਹ ਤੁਸਾਂ ਕੀ ਵੀ ਦੇ। ਅਤੇ ਵੈਸੇ ਮੈਂ ਇਸ ਮਾਮਲੇ 'ਚ ਬੜਾ ਬਲੈਸਡ ਹਾਂ, ਅੱਲਾਹ ਨੇ ਜ਼ਾਤ ਬੜੇ ਕੀਮਤੀ ਦੋਸਤ ਦਿੱਤੇ ਨੇ। ਚਲੋ ਜੀ ਸੰਗੀ ਦੋਸਤੋ, ਹੁਣ ਕੀ ਹੋ ਸਕਣਾ ਜਨਾਬ, ਇਹ ਤਾਂ ਸਾਡੀਆਂ ਗੱਪਾਂ ਸ਼ੱਪਾਂ ਜਿਹੜੀਆਂ ਨੇ ਇਸੇ ਤਰ੍ਹਾਂ ਚੱਲੀਆਂ ਰਹਿਣ, ਤਾਂ ਤੁਸੀਂ ਵੀ ਸਾਡੇ ਪ੍ਰੋਗਰਾਮ ਨਾਲ ਹਿੱਸਾ ਬਣੀ ਸਕਦੇ ਹੋ 01157100971 ਉੱਪਰ ਕਾਲ ਕਰੀ ਤਾ, ਔਰ ਇਸੇ ਨੰਬਰ ਉੱਪਰ ਤੁਹਾਨੂੰ ਸਾਡੇ ਕੀ ਮੈਸੇਜ ਕਰੀ ਤਾ ਰੇਡੀਓ ਫਜ਼ਾ ਆਪਣਾ ਜਿਹੜਾ ਤੁਹਾਨੂੰ ਮੈਸੇਜ ਹੈ ਉਹ ਵੀ ਤੁਸੀਂ ਜਨਾਬ ਨਾਲ ਰਿਕਾਰਡ ਕਰਾਈ ਸਕਦੇ ਹੋ। ਅਤੇ ਸੰਗਤ ਦੋਸਤੀ ਦੀ ਗੱਲ ਅਸਾਂ ਕਰਨੇ ਪਏ ਸਾਂ, ਇੱਕ ਬੜਾ ਲੰਬਾ ਔਰ ਵਸੀ ਟੋਪਿਕ ਹੈ, ਕਿਸੇ ਦਿਹਾੜਾ ਅਸਾਂ ਇਸਨੇ ਵਰਖਾਲੀ ਦੋਸਤੀ ਪਰੀ ਗੱਲ ਕਰਸਾਂ, ਦੋ ਘੰਟੇ ਪਈ ਤਾਂ ਖੁੱਲ੍ਹੀਆਂ ਗੱਪਾਂ ਸ਼ੱਪਾਂ ਲਾਸਾਂ, ਅਤੇ ਦਿਲਾਂ ਦੀਆਂ ਬਥੇਰੀਆਂ ਗੱਲਾਂ ਜਿਹੜੀਆਂ ਅੰਦਰ ਅਸਾਂ ਡੱਕੀ ਰੱਖੀਆਂ ਹਨ, ਅਤੇ ਯਕੀਨਨ ਤੁਸਾਂ ਕੋਲ ਵੀ ਬਥੇਰੀਆਂ ਗੱਲਾਂ ਉਸ ਜਿਹੜੀਆਂ ਅਸਾਂ ਸਾਡੇ ਕੀ ਸੁਣਾਉਣਾ ਚਾਹੁੰਦੇ ਹਾਂ। ਅੱਜ ਕੱਲ੍ਹ ਇੱਕ ਟਰਮ ਯੂਜ਼ ਹੋਣੀ ਉਸ ਕੀ ਆਣੇ ਟੇਕ ਕੇਅਰ, ਆਣੇ ਬੰਦਾ ਕਈ ਦਫ਼ਾ ਗੁੱਸਾ ਕਿ ਲਿਖੀ ਛੋੜਨਾ ਬਈ, ਇਹ ਫੋਰਮੈਲਿਟੀ ਤੌਰ ਉੱਪਰ ਨਾ ਬਈ ਟੇਕ ਕੇਅਰ ਨਾ ਆਪਣਾ ਖਿਆਲ ਰੱਖੀ, ਲੇਕਿਨ ਹਕੀਕਤ ਵਿੱਚ ਪੁੱਛਿਆ ਜਾਏ ਤਾਂ ਕਿ ਵਾਕਿਆ ਹੀ ਤੁਸਾਂ ਜਿਸ ਬੰਦੇ ਕੀ ਮੈਸੇਜ ਕੀਤਾ ਟੇਕ ਕੇਅਰ ਨਾ, ਤੁਸਾਂ ਕੀ ਉਹ ਹੀ ਜਜ਼ਬੇ ਉਹ ਹੀ ਸਭ ਕੁਝ ਫੀਲ ਹੋਇਆ ਕਿ ਟੇਕ ਕੇਅਰ ਨਾ ਇਹ ਹੀ ਮਤਲਬ ਹੈ? ਅਗਰ ਤੁਸੀਂ ਕੀ ਫੀਲ ਹੋਇਆ ਤਾਂ ਫਿਰ ਇਹ ਹੀ ਅਹਿਸਾਸ ਹੈ।

ਤਾਂ ਬਾਕੀ ਸੰਗੀਓ ਗੱਪ ਸ਼ੱਪ ਨਾਲ ਚੱਲ ਨਹੀਂ ਰਹੀ ਸੀ, ਤਾਂ ਪੋਠਵਾਰੀ ਕਲਚਰ, ਪੋਠਵਾਰੀ ਮਾਈਏ, ਪੋਠਵਾਰੀ ਜਿਹੜਾ ਵਿਰਸਾ ਹੈ ਉਹ ਤੁਸਾਂ ਕੀ ਨਾਲ ਸੁਣਾਉਣੇ ਆ, ਅਤੇ ਇਹ ਤੁਸਾਂ ਸੁਣੋ, ਇੰਜੋਏ ਕਰੋ, ਅਤੇ ਨਾਲ ਜਿਹੜੇ ਮੈਂ ਸਵਾਲ ਪੁੱਛੇ ਤੁਹਾਨੂੰ ਕੋਲੋਂ ਉਹਨਾਂ ਸਵਾਲਾਂ ਦੇ ਜਵਾਬ ਵੀ ਸੋਚੋ, ਪ੍ਰੋਗਰਾਮ ਵਿੱਚ ਵਾਪਸ ਆਉਣੇ ਆ ਫਿਰ ਇੱਕ ਦਫ਼ਾ ਤੁਹਾਨੂੰ ਕੋਲ।

ਤਾਂ ਇੱਥੇ ਗੱਲ ਕਰਸਾਂ ਜਨਾਬ ਕਿ ਜਿਹੜਾ ਪ੍ਰਦੇਸ਼ ਹੈ ਸਿਰਫ ਮੁਲਕ ਬਦਲਣ ਦਾ ਨਾਂ ਨਹੀਂ ਬਲਕਿ ਪ੍ਰਦੇਸ਼ ਆਪਣੇ ਲੋਕਾਂ ਤੋਂ ਦੂਰ ਆਉਣ ਦਾ ਨਾਂ ਹੈ। ਬੰਦਾ ਯੂ ਕੇ ਵਿੱਚ ਕੰਮ ਕਰਨਾ, ਆਪਣੇ ਖਰਚੇ ਪੂਰੇ ਕਰਨਾ, ਬੱਚਿਆਂ ਦਾ ਮੁਸਤਕਬਿਲ ਜਿਹੜਾ ਉਹ ਬਣਾਉਣੇ ਦੀ ਕੋਸ਼ਿਸ਼ ਕਰਨਾ, ਪਾਕਿਸਤਾਨ ਵਿੱਚ ਪੈਸੇ ਭੇਜਣਾ, ਹਰ ਜ਼ਿੰਮੇਵਾਰੀ ਆਪਣੀ ਪੂਰੀ ਕਰਨਾ। ਲੇਕਿਨ ਕਦੇ ਕੁਰੇ ਉਸਕੀ ਆਪਣੇ ਕਮਰੇ ਵਿੱਚ ਰਾਤੀ ਇਕੱਲਿਆਂ ਬੈਠਿਆਂ ਉਹ ਇਹ ਸੋਚਣਾ ਹੋਣਾ ਕਿ ਕਾਸ਼ ਮੈਂ ਆਪਣੇ ਘਰ ਉਵਾਰ, ਆਪਣੇ ਭੈਣਾਂ ਭਰਾਵਾਂ ਦੇ ਦਰਮਿਆਨ ਉਵਾਰ, ਅਤੇ ਆਪਣੇ ਮਾਓ ਪਿਓ ਕੋਲ ਉਵਾਰ, ਆਪਣੇ ਕੁਝ ਐਸੇ ਲੋਕ ਜਿਹੜੇ ਬੀਵੀ ਬੱਚਿਆਂ ਜਿਨ੍ਹਾਂ ਨੇ ਪਾਕਿਸਤਾਨ ਵਿੱਚ ਆਉਣੇ ਅਤੇ ਉਹ ਆਪੋ ਪਰਦੇਸ ਵਿੱਚ ਆਉਣੇ। ਅਤੇ ਸਾਡੇ ਬਹੁਤ ਸਾਰੇ ਲਿਸਨਰ ਜਿਹੜੇ ਦੁਬਈ, ਸਾਊਦੀਆ ਔਰ ਮੁਖਤਲਿਫ ਮਵਾਲਿਕ ਵਿੱਚੋਂ ਮੈਸੇਜ ਕਰਨੇ ਤਾਂ ਪਤਾ ਲੱਗਣਾ ਰਹਿਣਾ ਕਿ ਉਹ ਪਰਦੇਸ ਨੇ ਵਾਲੇ ਨਾਲ ਕਹਿ ਸੋਚਣੇ ਨੇ, ਉਹਨਾਂ ਦੀ ਕਿਤਨੀ ਯਾਦ ਆਉਣੀ ਹੈ ਆਪਣੇ ਭੈਣਾਂ ਭਰਾਵਾਂ ਨੇ। ਅਤੇ ਕਈ ਵਾਰੀ ਬੰਦਾ ਸੋਚਣਾ ਹੋਣਾ ਕਿ ਕਾਸ਼ ਮੈਂ ਬੇਜੀ ਔਰ ਨਾਲ ਬਈ ਤਾਂ ਕੋਈ ਗੱਲਾਂ ਛੱਲਾਂ ਕਰਾਂ, ਅਤੇ ਅੱਬਾ ਜੀ ਨਾਲ ਬਈ ਤਾਂ ਮੈਂ ਚਾਹ ਪੀਆਂ, ਅਤੇ ਦੋਸਤਾਂ ਨਾਲ ਉਹ ਹੀ ਪੁਰਾਣੀਆਂ ਗੱਪਾਂ ਛੱਪਾਂ ਵੀ ਮੈਂ ਲਾਵਾਂ। ਲੇਕਿਨ ਕਹਿ ਕਰੇ ਕਿ ਬਸ ਪਰਦੇਸ ਦੀਆਂ ਮਜਬੂਰੀਆਂ। ਤਾਂ ਇਸੇ ਨਾਲ ਦੁਆ ਰੁੱਖ ਅਗਰ ਅਸਾਂ ਤੱਕਣੇ ਹਾਂ ਤਾਂ ਕਈ ਦਫ਼ਾ ਇਸ ਤਰ੍ਹਾਂ ਹੋਣਾ ਕਿ ਪਾਕਿਸਤਾਨ ਵਿੱਚ ਬੈਠੇ ਜਿਹੜੇ ਸਾਡੇ ਭੈਣ ਭਰਾ ਹੋਣੇ, ਸਾਡੇ ਸੰਗੀ ਦੋਸਤ ਹੋਣੇ, ਉਹ ਹੀ ਸਮਝਣੇ ਕਿ ਯਾਰ ਬੰਦਾ ਪਰਦੇਸ਼ ਵਿੱਚ ਗਿਆ ਵਾ, ਪੌਂਡ ਕਮਾਉਣਾ ਪਿਆ, ਰਿਆਲ ਕਮਾਉਣਾ ਪਿਆ, ਡਾਲਰਾਂ ਵਿੱਚ ਖੇਡਣਾ ਪਿਆ, ਤਾਂ ਇਹ ਬੜਾ ਹੀ ਖੁਸ਼ ਹੋ ਸੀ। ਇਸ ਕੀ ਤਾਂ ਕੋਈ ਤੰਗੀ ਪਰੇਸ਼ਾਨੀ ਨਹੀਂ ਹੋਣਗੀ, ਕਿਉਂ? ਕਿਉਂਕਿ ਇਸਨੇ ਕੋਲ ਤਾਂ ਜ਼ਾਹਰੀ ਗੱਲ ਹੈ ਪੈਸੇ ਹੀ ਢੇਰ ਸਾਰੇ ਨੇ। ਪਰ ਇਹ ਹੁਣ ਬੰਦਾ ਇੱਥੇ ਰਾਹੀਂ ਜਾਣਨਾ ਕਿ ਸਾਰੀਆਂ ਖੁਸ਼ੀਆਂ ਪੈਸਿਆਂ ਨਾਲ ਨਹੀਂ ਖਰੀਦਣ ਹੋਣੀਆਂ, ਅਤੇ ਨਾ ਹੀ ਸਭ ਕੁਝ ਜਿਹੜਾ ਉਹ ਬੰਦੇ ਕੀ ਪੈਸਿਆਂ ਨਾਲ ਮਿਲ ਹੀ ਸਕਣਾ ਹੈ। ਬੰਦੇ ਕੋਲ ਭਾਵੇਂ ਜਿਤਨਾ ਮਰਜ਼ੀ ਪੈਸਾ ਹੋਵੇ, ਬੰਦੇ ਕੋਲ ਸਹੂਲਤਾਂ ਵੀ ਸਾਰੀਆਂ ਹੋਣ, ਲੇਕਿਨ ਅਗਰ ਉਸਨੇ ਸੱਜਾ ਖੱਬੇ ਕੋਈ ਐਸਾ ਬੰਦਾ ਨਾ ਹੋਵੇ ਜਿਹੜਾ ਉਸ ਨਾਲ ਅਹਿਸਾਸ ਕਰਨ ਵਾਲਾ ਹੋਵੇ, ਜਿਹੜਾ ਉਸਕੀ ਸਮਝਣ ਵਾਲਾ ਹੋਵੇ, ਤਾਂ ਯਕੀਨਨ ਉਸਕੀ ਯਾਦ ਅਸਣੀ ਹੈ ਆਪਣੇ ਜਿਹੜੇ ਪਾਕਿਸਤਾਨ ਵਿੱਚ ਆਪਣੇ ਭੈਣ ਭਰਾ ਹੈ ਉਹਨਾਂ ਨੇ ਯਾਦ ਆਉਣੀ ਹੈ।

ਤੇ ਵੈਸੇ ਇੱਕ ਗੱਲ ਮੈਂ ਜ਼ਰੂਰ ਕਰਸਾਂ ਕਿ ਪ੍ਰਦੇਸ਼ ਵਾਲੇ ਜਿਹੜੇ ਬੰਦੇ ਹੋਣੇ ਨਾ ਉਹਨਾਂ ਕੀ ਉਹਨਾਂ ਨੇ ਪੈਸਿਆਂ ਨਾਲ ਨਹੀਂ ਤੋਲਣਾ ਚਾਹੀਦਾ, ਬਲਕਿ ਉਹਨਾਂ ਨੇ ਅਹਿਸਾਸ ਕੀ ਵੀ ਸਮਝਣਾ ਚਾਹੀਦਾ ਕਿ ਕਿਤਨੀਆਂ ਮੁਸ਼ਕਲਾਂ ਜੋ ਉਹ ਗੁਜ਼ਰਨੇ ਨੇ, ਕਿਤਨੀਆਂ ਕੁਰਬਾਨੀਆਂ ਉਹ ਦੇਣੇ ਨੇ, ਕਿਤਨੀ ਥਕਾਵਟ ਉਹਨਾਂ ਕੀ ਹੋਣੀ ਔਰ ਕਿਤਨੀ ਤਨਾਈ ਨਹੀਂ ਜ਼ਿੰਦਗੀ ਉਹ ਸਾਰੀ ਜ਼ਿੰਦਗੀ ਗੁਜ਼ਾਰਨੇ ਨੇ।

ਤੇ ਹੁਣ ਇੱਕ ਸਵਾਲ ਮਾੜਾ ਸਾਡੇ ਆਪਣੇ ਪਰਦੇਸੀ ਭਾਈਆਂ ਕੋਲੋਂ ਇਹ ਹੈ ਕਿ ਕਦੇ ਪਰਦੇਸ ਵਿੱਚ ਬੈਠੇ ਹਾਂ ਕਿਸੇ ਆਪਣੇ ਨੀ ਯਾਦ 'ਚ ਤੁਸਾਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਨਮ ਹੋਈਆਂ ਹੋਣ, ਕਦੇ ਜ਼ਿੰਦਗੀ ਜਿਸ ਤਰ੍ਹਾਂ ਆਇਆ ਹੋਇਆ।

ਵੈਸੇ ਪਰਦੇ ਸਫ਼ਰ ਅਸੀਂ ਆਲਰੇਡੀ ਇੱਕ ਪ੍ਰੋਗਰਾਮ ਕਰੀ ਚੁੱਕੇ ਹਾਂ ਜਿਸਨੇ 'ਚ ਬੜੀ ਡਿਟੇਲ ਨਾਲ ਸਾਰੇ ਜਿਤਨੇ ਵੀ ਇਸਨੇ ਆਉਣਾ ਇੰਨਾ ਕਿ ਅਸਾਂ ਥੱਕੇ ਨਾ। ਪਰਦੇ ਇਸਨੇ ਸਾਰੀਆਂ ਗੱਲਾਂ ਕਿ ਅਸਾਂ ਟਟੋਲੀ ਚੁੱਕੇ ਹਾਂ ਕਿ ਕਿਆ ਇਸਨੇ ਫਾਇਦੇ ਅਤੇ ਕਿਆ ਇਸਨੇ ਨੁਕਸਾਨ ਹੈ, ਲੇਕਿਨ ਅੱਜ ਇਸਨੇ ਪਰ ਇਤਨੀ ਜਿਹੀ ਗੱਲ ਕਰ ਸਕਦਾ। ਇਸ ਤੋਂ ਬਾਅਦ ਅਸਾਂ ਕਿ ਹੁਣ ਸੁਣਾਉਣੇ ਹਾਂ ਪੰਜਾਬੀ ਨਾਲ ਇੱਕ ਗੀਤ ਜਿਹੜਾ ਕਿ ਪਰਦੇ ਸਫ਼ਰ ਹੈ, ਪਰਦੇਸੀ ਡੋਲਾ।

ਮੇਲੇ ਵਿੱਚ ਗੱਲ ਆਉਣੀ ਉਸ ਨਾਲ ਇੱਕ ਹੋਰ ਗੱਲ ਹੈ, ਠੀਕ ਹੈ। ਲੇਕਿਨ ਕਈ ਦਫ਼ਾ ਅਗਰ ਅਗਲਾ ਬੰਦਾ ਤੁਸਾਂ ਨੇ ਮਜ਼ਾਕ ਨਾਲ ਉਸਕੀ ਅੱਛਾ ਮਹਿਸੂਸ ਨਹੀਂ ਹੋਣਾ, ਤਾਂ ਫਿਰ ਮੈਂ ਸਮਝਣਾ ਕਿ ਉਸਨੇ ਨਾਲ ਮਜ਼ਾਕ ਕਰਨਾ ਜਿਹੜਾ ਉਹ ਮੁਨਾਸਬ ਨਹੀਂ ਹੋਣਾ। ਅਤੇ ਜੇ ਉੱਥੇ ਤੁਸੀਂ ਬੈਠੇ ਹੋ ਤਾਂ ਤੁਸਾਂ ਨੇ ਸਾਹਮਣੇ ਕਿਸੇ ਦਾ ਮਜ਼ਾਕ ਜਿਸ ਕਹਿਣੇ ਨਾ ਕਿ ਕਰਨਾ ਹੋਰ ਚੀਜ਼ ਹੋਣੀ ਅਤੇ ਮਜ਼ਾਕ ਉਡਾਉਣਾ ਹੋਰ ਚੀਜ਼ ਹੋਣੀ। ਜੇ ਕੋਈ ਬੰਦਾ ਕਿਸੇ ਨੇ ਮਜ਼ਾਕ ਉਡਾਉਣਾ ਹੋਵੇ ਤਾਂ ਤੁਸੀਂ ਅਗਰ ਇਤਨਾ ਆ ਕੇ ਚੜੋ ਕਿ ਨਹੀਂ ਯਾਰ ਬਸ ਇਸ ਤਰ੍ਹਾਂ ਇਹ ਗੱਲ ਮੁਨਾਸਬ ਨਹੀਂ, ਤਾਂ ਉਸ ਬੰਦੇ ਨਹੀਂ ਤਾਂ ਉਹ ਬੰਦਾ ਆਪਣੇ ਦਿਲਾਂ ਵਿੱਚ ਤੁਸਾਂ ਵਾਸਤੇ ਕੈਸੇ ਜਜ਼ਬਾਤ ਰੱਖਸੀ। ਬਿਲਕੁਲ, ਅਗਰ ਤੁਸੀਂ ਇਸ ਤਰ੍ਹਾਂ ਨਾਲ ਅਹਿਸਾਸ ਕਰਨੇ ਹੋ ਤਾਂ ਇਹ ਬਹੁਤ ਬੜੀ ਗੱਲ ਹੈ। ਕਿਉਂਕਿ ਅਸਾਂ ਜਿਸ ਟਾਈਮ ਕਈ ਦਫ਼ਾ ਉਹ ਆਉਣੇ ਨਾ ਇੱਕ ਫਲੋ ਵਿੱਚ ਲੱਗੇ ਹੋਣੇ ਆ ਨਾ, ਤਾਂ ਅਸਾਂ ਕਿ ਅੰਦਾਜ਼ਾ ਨਹੀਂ ਹੋਣਾ ਕਿ ਅਸਾਂ ਕਿਤਨਾ ਮਤਲਬ ਕਿ ਕਿਸੇ ਬੰਦੇ ਕੀ ਹਰਟ ਕਰੀ ਸਕਣੇ ਹਾਂ, ਕਿਆ ਕਰੀ ਸਕਣੇ ਹਾਂ। ਅਤੇ ਗੱਲ ਜਿਹੜੀ ਆ ਉਹ ਕਈ ਦਫ਼ਾ ਤੁਸੀਂ ਕਿਸੇ ਕੀ ਸਮਝਾਉਣਾ ਚਾਹੁੰਦੇ ਹੋ ਕਿ ਯਾਰ ਇਹ ਤੂੰ ਗਲਤ ਕਰਨਾ ਪਿਆ, ਲੇਕਿਨ ਤੁਹਾਨੂੰ ਤਰੀਕਾ ਹੋ ਸਕਣਾ ਠੀਕ ਨਾ ਹੋਵੇ ਕਿ ਤੁਸੀਂ 20 ਬੰਦਿਆਂ ਨੇ ਸਾਹਮਣੇ 10 ਬੰਦਿਆਂ ਨੇ ਸਾਹਮਣੇ ਕਿਸੇ ਬੰਦੇ ਕੀ ਆਖਸੋ, ਤਾਂ ਉਸ ਕਦੇ ਵੀ ਉਸ ਗੱਲਾਂ ਨਾਲ ਅਮਲ ਨਹੀਂ ਕਰਨਾ। ਔਰ ਤੁਸਾਂ ਨੇ ਜਿਹੜੀ ਉਸਨੇ ਦਿਲਾਂ ਵਿੱਚ ਜਿਹੜੀ ਤੁਸਾਂ ਵਾਸਤੇ ਇੱਕ ਰਿਸਪੈਕਟ ਨਾਲ ਐਲੀਮੈਂਟ ਹੈ ਉਹ ਵੀ ਇੱਕ ਟਾਈਮ ਗੁਜ਼ਰਨੇ ਨਾਲ ਖਤਮ ਹੋ ਗਿਆ ਸੀ ਕਿ ਯਾਰ 10 ਬੰਦਿਆਂ ਨੇ ਸਾਹਮਣੇ 24 ਬੰਦਿਆਂ ਨੇ ਸਾਹਮਣੇ ਇਸ ਮੇਂ ਕੀ ਤਜ਼ਲੀਲ ਕਰਨੇ ਦੀ ਕੋਸ਼ਿਸ਼ ਕੀਤੀ। ਤਾਂ ਜੇ ਉਹ ਹੈ ਕੰਮ ਤੁਸਾਂ ਉਸਕੀ ਕਲਿਆਂ ਬਾਸੋ, ਤਾਂ ਉਹ ਸਾਰੀ ਜ਼ਿੰਦਗੀ ਤੁਸਾਂ ਨਾਲ ਅਹਿਸਾਨਮੰਦ ਰਹਿ ਸੀ।

ਦੱਸਾਂਗੇ ਉਹ ਬਹੁਤ ਸਾਰੀਆਂ ਸੰਜੀਦਾ ਜਿਹੜਾ ਗੱਲਾਂ ਹੋ ਜਾਣੀਆਂ ਤਾਂ ਟਾਈਮ ਨਾਲ ਪਤਾ ਹੀ ਨਹੀਂ ਲੱਗਣਾ ਅਤੇ ਤੁਸੀਂ ਕੀ ਅੱਜ ਨਾ ਸੌਂਗ ਜਿਹੜਾ ਇਹ ਸੁਣਾਉਣਾ ਮੁੜ ਵੇ ਡੋਲਾ ਅਤੇ ਡੋਲੇ ਕੀ ਮੁੜਨੇ ਦੀ ਕੋਸ਼ਿਸ਼ ਕਰਨੇ ਆ ਜੇ ਮੁੜਿਆ ਪਿੱਛੇ ਤਾਂ

ਜੀ ਜਨਾਬ, ਪਿੱਛਾ ਮੁੜ ਵੇ ਡੋਲਾ ਸਾਹਿਬ ਮੁਕਦੇ ਪੈਣ ਜੀ, ਅਸਾਂ ਮੁੜ ਆਇਆ ਜਨਾਬ, ਟੈਨਸ਼ਨ ਨਾ ਕਿੰਨੋ ਤਾਂ ਤੁਸਾਂ ਆਪਣਾ ਭਰਾ, ਤੁਹਾਨੂੰ ਦੋਸਤ, ਤੁਹਾਨੂੰ ਮੇਜ਼ਬਾਨ ਬਾਸਰ ਰਾਜਾ, ਇੱਕ ਦਫ਼ਾ ਫਿਰ ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹੈ ਜਨਾਬ. ਤੁਸਾਂ ਸੁਣਨੇ ਪਿਓ ਤੁਸਾਂ ਆਪਣਾ ਪ੍ਰੋਗਰਾਮ ਪਟਵਾਰੀ ਬੈਠਕ, ਜਿਹੜਾ ਕਿ ਲਾਈਵ ਜਾ ਰਿਹਾ ਨੋਟਿੰਗਮ UK ਤੋਂ.

0: ਸੰਗੀਤ ਦੋਸਤੋ, ਕਈ ਦਫ਼ਾ ਜ਼ਿੰਦਗੀ 'ਚ ਬੰਦੇ ਕੀ ਯਾਦ ਆਉਣੀ ਹੈ ਆਪਣਿਆਂ ਨਹੀਂ, ਔਰ ਹਮੇਸ਼ਾ ਹੀ ਯਾਦ ਆਉਣੀ ਹੈ ਕਿਸਮ ਪਰਦੇਸ ਜੋ ਤਾਂ ਬੰਦਾ ਆਉਣਾ ਪਿੱਛੇ ਮੁੜ ਵੋ ਡੋਲਾ, ਲੇਕਿਨ ਪਿੱਛੇ ਮੁੜਨਾ ਜਿਹੜਾ ਉਹ ਇਤਨਾ ਆਸਾਨ ਨਹੀਂ ਹੋਣਾ। ਅਸਾਂ ਆਪਣੇ ਟੋਪਿਕ ਉੱਪਰ ਜਿਹੜਾ ਵਾਪਸ ਆਉਣੇ ਹਾਂ ਕਿ ਅੱਜ ਨਾ ਜਿਹੜਾ ਸਾਡਾ ਟੋਪਿਕ ਸੀ, ਸਾਡਾ ਮੌਜੂ ਸੀ, ਉਹ ਸੀ ਅਹਿਸਾਸ। ਅਤੇ ਹੁਣ ਸਾਡਾ ਪ੍ਰੋਗਰਾਮ ਜਿਹੜਾ ਉਹ ਆਪਣੇ ਇਖਤਦਾਮ ਵਾਲੇ ਪਾਸੇ ਜਾਣਾ ਪਿਆ, ਅਤੇ ਆਪਣੇ ਇਖਤਦਾਮ ਵਿੱਚ ਜਾਣਿਆ ਕੁਝ ਗੱਲਾਂ ਜਿਹੜੀਆਂ ਜ਼ਰੂਰੀ ਰਹਿ ਗਈਆਂ ਤੁਹਾਨੂੰ ਨਾਲ ਕਰਨੀਆਂ। ਵੈਸੇ ਤਾਂ ਬਹੁਤ ਸਾਰੀਆਂ ਗੱਲਾਂ ਇਸ ਟੋਪਿਕ ਉੱਪਰ, ਇਸ ਮੌਜੂ ਉੱਪਰ ਕੀਤੀਆਂ ਜਾ ਹੀ ਸਕਣੀਆਂ ਸੀਆਂ, ਲੇਕਿਨ ਵਕਤ ਸਾਡੇ ਕੋਲ ਸਿਰਫ 2 ਘੰਟੇ ਹੋਣੇ, ਅਤੇ 2 ਘੰਟਿਆਂ ਨਾਲ ਕਿਸ ਤਰ੍ਹਾਂ ਗੁਜ਼ਰਨੇ ਪਤਾ ਹੀ ਨਹੀਂ ਚੱਲਣਾ। ਤਾਂ ਯਕੀਨਨ ਹੁਣ ਸਾਡੇ ਕੋਲ ਆਖਰੀ 4-5 ਮਿੰਟ ਹੀ ਬਾਕੀ ਬਚੇ, ਤਾਂ ਉਸਨੇ ਵਿੱਚ ਇੱਕ ਗੱਲ ਅਕਸਰ ਹੋਣੀ ਕਿ ਕਈ ਦਫ਼ਾ ਅਹਿਸਾਸ ਤਾਂ ਮਾਫ਼ੀ ਜਿਹੜੀ ਹੈ ਉਹਨਾਂ ਦੋਵਾਂ ਨਾਲ ਆਪਸ ਵਿੱਚ ਇੱਕ ਐਸਾ ਤਾਲਮੇਲ ਹੈ ਕਿ ਬੰਦਾ ਇਸਕੀ ਭੁਲਾ ਹੀ ਨਹੀਂ ਸਕਣਾ, ਕਿ ਹਰ ਰਿਸ਼ਤੇ ਵਿੱਚ ਇਹਨਾਂ ਬੰਦੇ ਕੀ ਇਖਤਲਾਫ ਹੋਣਾ, ਭਾਈ ਨਾ ਭਾਈ ਨਾਲ ਨਾਰਾਜ਼ ਹੋਈ ਜਾਣਾ, ਦੋਸਤ ਦੋਸਤ ਤੋਂ ਖਫਾ ਹੋਈ ਜਾਣਾ, ਪਰ ਕਈ ਵਾਰੀ ਇੱਕ ਜੁਮਲਾ ਜਿਹੜਾ ਨਾ ਉਹ ਰਿਸ਼ਤੇ ਕੀ ਬਚਾਈ ਸਕਣਾ ਹੈ, ਕਿ ਮੀ ਕੀ ਅਫਸੋਸ ਹੈ ਕਿ ਮਾੜੀ ਗੱਲ ਨਾਲ ਤਾੜਾ ਦਿਲ ਦੁਖਿਆ। ਅਗਰ ਇਹ ਬੰਦਾ ਇਹ ਗੱਲ ਬਾਈ ਛੋੜਿਆ ਕਿ ਮੀ ਕੀ ਅਫਸੋਸ ਹੈ ਮਾੜੀ ਗੱਲ ਨਾਲ ਤਾੜਾ ਦਿਲ ਦੁਖਿਆ, ਤਾਂ ਦੂਆ ਬੰਦਾ ਜਿਹੜਾ ਉਹ ਪਹਿਲਾਂ ਹੀ ਬਾਂਹ ਖੋਲੀ ਅਤੇ ਖਲਤਾ ਹੋਣਾ, ਕਈ ਦਫ਼ਾ ਇੰਤਜ਼ਾਰ ਕਰਨਾ ਹੋਣਾ ਕਿ ਮਾੜੇ ਕਿ ਉਹ ਆਖਿਆ ਸਹੀ ਤਾਂ ਮੈਂ ਵਾਪਸ ਉਸਨੇ ਹਲ ਪਾਸੇ ਟੁਰੀ ਜਾ ਸਾਂ, ਕੋਈ ਮਸਲਾ ਨਹੀਂ ਮਿਲੀ। ਅਤੇ ਆਪਣੀ ਗਲਤੀ ਕੀ ਮੰਨਣਾ ਜਾਂ ਮਾਫ਼ੀ ਮੰਗਣੇ ਨਾ, ਇਹ ਮਤਲਬ ਹਰਗਿਜ਼ ਨਹੀਂ ਹੋਣਾ ਕਿ ਬੰਦਾ ਜਿਹੜਾ ਇਹ ਗਲਤ ਹੈ ਤਾਂ ਇਹ ਮਾਫ਼ੀ ਮੰਗਣਾ ਪਿਆ, ਬਲਕਿ ਇਹ ਇਸ ਚੀਜ਼ ਦੀ ਅਲਾਮਤ ਹੋਣੀ ਕਿ ਇਹ ਬੰਦਾ ਜਿਹੜਾ ਉਸਕੀ ਦੂਏ ਬੰਦੇ ਨੀ ਕਿਤਨੀ ਕਦਰ ਹੈ, ਅਤੇ ਤਾਂ ਉਹ ਉਸ ਬੰਦੇ ਨਾਲ ਦੁਬਾਰਾ ਆਪਣੇ ਆਪ ਹੈ ਕਿ ਜੋੜਨਾ ਚਾਹੁਣਾ। ਲੇਕਿਨ ਇੱਥੇ ਇੱਕ ਹੋਰ ਗੱਲ ਇਹ ਵੀ ਹੈ ਕਿ ਅਹਿਸਾਸ ਨਾ ਮਤਲਬ ਜਿਹੜਾ ਨਾ ਉਹ ਸਿਰਫ ਇਹ ਨਹੀਂ ਹੈ ਕਿ ਬੰਦਾ ਹਰ ਨਾ ਇਨਸਾਫ਼ੀ ਬਰਦਾਸ਼ਤ ਕਰਨਾ ਰਵੇ, ਅਤੇ ਮੁਹੱਬਤ ਨਾਲ ਜਿਹੜਾ ਨਾ ਆਪਣੀ ਇੱਜ਼ਤ ਅਤੇ ਅਦੂਦਨੀ ਹਿਫਾਜ਼ਤ ਜਿਹੜੀ ਹੈ ਨਾ ਉਸ ਨਾਲ ਖਿਆਲ ਰੱਖਣਾ ਵੀ ਜ਼ਰੂਰੀ ਹੈ। ਤਾਂ ਕੋ ਨਾ ਮਾਫ਼ੀ ਖੂਬਸੂਰਤ ਹੈ, ਪਰ ਜ਼ੁਲਮ ਕੀ ਮੁਸਲਸਲ ਬਰਦਾਸ਼ਤ ਕਰਨਾ ਜਿਹੜਾ ਹੈ ਉਹ ਫਰਜ਼ ਨਹੀਂ ਹੈ। ਅਤੇ ਬਾਕੀ ਹੁਣ ਜ਼ਹਿਰੀ ਗੱਲ ਹੈ ਉਹ ਕਾਫ਼ੀ ਸਾਰੀਆਂ ਬਥੇਰੀਆਂ ਗੱਲਾਂ ਸਾਡੇ ਕੋਲ ਆਖਰੀ ਚੰਦ ਇੱਕ ਮਿੰਟ ਬਾਕੀ ਰਹਿਣ, ਅਤੇ ਮੈਂ ਇਹ ਸੋਚਿਆ ਤੁਹਾਨੂੰ ਕਿ ਆਪਣਾ ਖਿਆਲ ਵੀ ਇਨਸਾਨ ਕੀ ਜਿਹੜਾ ਨਾ ਉਹ ਰੱਖਣਾ ਚਾਹੀਦਾ। ਕਈ ਵਾਰੀ ਅਸਾਂ ਸਾਰਿਆਂ ਨੇ ਫਿਕਰ ਕਰਨੇ ਹਾਂ ਪਰ ਆਪਣਾ ਆਪ ਭੁੱਲੀ ਜਾਣੇ ਹਾਂ, ਘਰ ਨਹੀਂ ਫਿਕਰ ਕਰਨੇ ਹਾਂ, ਬੱਚਿਆਂ ਨਹੀਂ ਕਰਨੇ ਹਾਂ, ਮਾਓ ਪਿਓ ਨਹੀਂ ਕਰਨੇ ਹਾਂ, ਕਾਰੋਬਾਰ ਨਹੀਂ ਕਰਨੇ ਹਾਂ, ਪਰਦੇਸ ਦੀਆਂ ਜ਼ਿੰਮੇਵਾਰੀਆਂ ਹੋਣੀਆਂ, ਪਰ ਆਪਣਾ ਖਿਆਲ ਅਸਾਂ ਕਦੂ ਰੱਖਾਂ। ਅਗਰ ਤੁਸੀਂ ਇੱਥੇ ਪਰਦੇਸ ਵਿੱਚ ਰਹਿਣੇ ਹੋ ਅਤੇ ਆਪਣੀ ਖੁਰਾਕ ਨਾ, ਆਪਣੀ ਡਾਇਟ ਨਾ, ਅਤੇ ਆਪਣੇ ਜਿਹੜੇ ਤੁਸਾਂ ਨੇ ਆਪਣੇ ਵਾਸਤੇ ਟਾਈਮ ਮੈਨੇਜ ਕਰਨਾ, ਉਹ ਬਹੁਤ ਹੀ ਜ਼ਰੂਰੀ ਹੈ ਕਿ ਐਸਾ ਕੰਮ ਜ਼ਰੂਰ ਹੋਣਾ ਚਾਹੀਦਾ, ਕੋਈ ਐਸੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਤੁਸਾਂ ਨਾ ਆਪਣਾ ਜਿਸ ਕਹਿਣਾ ਨਾ ਕਿ ਦਿਮਾਗੀ ਸਿਹਤ, ਮੈਂਟਲ ਹੈਲਥ ਜਿਹੜੀ ਹੈ ਸੋਨੀ ਉਹ ਬਿਲਕੁਲ ਠੀਕ ਰਹੇ, ਕੋਈ ਕੰਮ ਐਸਾ ਕਰਨਾ ਚਾਹੀਦਾ। ਅਤੇ ਇਹ ਸਾਰੀਆਂ ਚੀਜ਼ਾਂ ਬੰਦਾ ਆਪਣਾ ਖਿਆਲ ਰੱਖ ਸੀ ਅਤੇ ਤਾਂ ਹੀ ਉਹ ਦੂਜਿਆਂ ਨਾਲ ਵੀ ਖਿਆਲ ਉਹ ਰੱਖੀ ਸਕਣਾ ਹੈ। ਅਤੇ ਹੁਣ ਸੰਗੀਤ ਦੋਸਤੋ, ਸਾਡਾ ਪ੍ਰੋਗਰਾਮ ਜਿਹੜਾ ਉਹ ਆਲਮੋਸਟ ਖਤਮ ਹੋਣ ਵਾਲੇ ਪਾਸੇ ਜਾਣਾ ਪਿਆ, ਅਤੇ ਮੈਂ ਇਹ ਹੀ ਆਖ ਸਕਾਂ ਕਿ ਅੱਜ ਨਾ ਜਿਹੜਾ ਸਾਡਾ ਇਹ ਟੋਪਿਕ ਸੀ, ਸਾਡਾ ਇਹ ਮੌਜੂ ਸੀ, ਇਹ ਬੜਾ ਵਸੀ ਮੌਜੂ ਸੀ, ਅਤੇ ਇਸਨੇ ਤੁਹਾਨੂੰ ਪੈਗਾਮਾਤ ਵੀ ਆਏ ਅਤੇ ਕਾਲਸ ਵੀ ਆਈਆਂ, ਅਤੇ ਬਹੁਤ ਸ਼ੁਕਰੀਆ ਤੁਸਾਂ ਨਾ, ਤੁਸਾਂ ਸਾਡੇ ਕੀ ਸੁਣਿਆ 2 ਘੰਟਿਆਂ ਵਾਸਤੇ। ਰੇਡੀਓ ਫਜ਼ਾ ਦੀ ਪੂਰੀ ਟੀਮ ਜਿਹੜੀ ਹੈ ਤੁਸਾਂ ਕੀ ਜਨਾਬ ਦੋ ਹੱਥਾਂ ਨਾਲ ਸਲੂਟ ਕਰਨੀ, ਅਤੇ ਇਹ ਦੁਆ ਕਰਨੇ ਹਾਂ ਕਿ ਸਲਾਮਤ ਰਹੀ ਹੈ। ਇਨਸ਼ਾਅੱਲਾ ਅਗਲੇ ਮੰਗਲਾ ਰਹੇ ਫਿਰ ਦੁਬਾਰਾ ਮੁਲਾਕਾਤ ਹੋ ਸੀ 2-4 ਜੀਆਂ ਤੁਸਾਂ ਨੇ ਆਪਣੇ ਪ੍ਰੋਗਰਾਮ ਪਟਵਾਰੀ ਬੈਠਕ ਵਿੱਚ। ਅਤੇ ਇਸ ਤੋਂ ਪਹਿਲਾਂ ਅਗਰ ਸੋ ਕੋਈ ਵਟਸਐਪ ਉੱਪਰ ਕੋਈ ਨੋਟ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਸੋ ਸਾਡੇ ਕੀ ਮੈਸੇਜ ਕਰੀ ਸਕਦੇ ਹੋ ਅਗਲੇ ਪ੍ਰੋਗਰਾਮ ਨੇ ਮੌਜੂਦ ਨੇ ਵਾਲੇ ਨਾਲ। ਆਪਣਾ ਬਹੁਤ ਸਾਰਾ ਖਿਆਲ ਰੱਖਿਆ, ਇਨਸ਼ਾਅੱਲਾ ਫਿਰ ਮਿਲ ਸਾਂ।
1: Attention, property owners and letting agents. Are you in the process of obtaining a HMO license for your property? Look no further than Elite Care Fire Safety Solutions, your risk assessment surveyors and trusted partner in ensuring you stay compliant with the Regulatory Reform Order 2005 by providing you with a professional risk assessment service. At Elite Care Fire Safety Solutions, we specialise in conducting thorough risk assessments to help you navigate the HMO licensing process with ease. So what are you waiting for? Call Elite Care Fire Safety Solutions today at 077-30-791-412 or visit our website www.ecfss.com to secure a no obligation quote today.
2: राहिला बहन बहुत बहुत मुबारक हो, आपके बच्चों ने GCSE और SATs एग्जाम्स बड़े अच्छे नंबरों से पास किए हैं।
3: भाई मुबारक तो हो सलासा ट्यूशन सेंटर वालों को जिनकी मेहनत से बच्चों ने GCSE मैथ्स इंग्लिश और साइंस में ए स्टार्स और सैट्स में ग्रेटर डेप्थ हासिल किए हैं।
4: सलासा ट्यूशन सेंटर?
3: जी हाँ, इनकी एक ब्रांच न्यू बेस्फोर्ड NG7 7FY और दूसरी ब्रांच स्नेंटनडेल NG2 4LG में है।
4: लेकिन मैं तो यूनिवर्सल क्रेडिट पे हूँ और फुल ट्यूशन फीस भी अफोर्ड नहीं कर सकता।
3: मसला ही कोई नहीं, सलासा ट्यूशन सेंटर नॉटिंघम ऑफ स्टेट रजिस्टर्ड है और यूनिवर्सल क्रेडिट वालों के लिए 85% डिस्काउंट अवेलेबल है।
4: फिर तो मैं आज ही उनसे रابطہ करता हूँ।
5: जी हाँ, आज ही रابطہ कीजिए सलासा ट्यूशन सेंटर 07968046444 या 01159168231। कुछ बन गए आज तो कल काम आएगा।
6: Planning to upgrade your home or business space? Whether it's a brand new kitchen, a stylish bathroom, or a complete makeover, Mogul Builders are the experts you can rely on. From kitchen fitting and worktops, bathroom tiling, fitting and renovations, painting and decorative finishes, laminate, vinyl, and wooden flooring, to plastering, dry lining, and minor building work. Mogul Builders handle it all, from start to finish. Clean work, quality finish, fair prices. Call 07440-363063 or 07421-077999 for a free consultation and quote. Mogul Builders, transforming spaces, building trust.
7: Music never sounded better.
8: Fazan 97.1 FM.
9: I love it.

past couple of weeks I've been away. I'm sorry I could not do my show because main mulke jo bahar gaya tha. I've just come back on the 2nd of this month and aaj tak ki kino dusan khidmat di jaazir rahi hai. Yes, you are listening to Radio Faza 97.1 FM and a program pesh kita jay Radio Faza ne platform tu tusan sare awaz hai jithe jithe tak sare pehna pra ki asan ye awaz pohchi rahi hai tusan sareyan ki welcome karne hai. What a mazeda topic hai ji aaj sare kol aur going forward we'll be talking about the topic and we will be discussing this and I would like everybody to give me feedback on it. And I do apologize for the past couple of weeks. I was away. I was not in the country. I had to go away due to some family commitments. And I could not do my show. So I do apologize. And I hope that you will miss me as much as you will miss me. ਜੀ ਤੇ ਤੁਸਾਂ ਅਗਰ ਕਾਲ ਕਰਨੀ ਹੈ ਲਾਈਵ ਕਾਲ ਕਰਨੇ ਵਾਸਤੇ ਸਾਡੇ ਸਟੂਡੀਓ ਦੀ ਲਾਈਨ ਸਾਡੇ ਤੁਸਾਂ ਉਸ ਅਸਾਂ ਖੋਲੀ ਉੜੀਆਂ ਜੀ ਦ ਨੰਬਰ ਇਜ਼ ਓਵਰ 1571 9 7 1 ਅਗਰ ਤੁਸਾਂ ਅਸਾਂਖੇ ਮੈਸੇਜ ਕਰਨਾ ਇਸੇ ਨੰਬਰ ਪਰ ਤੁਸਾਂ ਅਸਾਂਖੇ ਮੈਸੇਜ ਵੀ ਕਰੀ ਸਕਦੇ ਹੋ ਔਰ ਸਾਡੇ ਨਾਲ ਗੱਲਬਾਤ ਵੀ ਕਰੀ ਸਕਦੇ ਹੋ ਐਂਡ ਮੈਸੇਜ ਕਰਨਾ ਵਟਸਐਪ ਦਾ ਯੂ ਜਸਟ ਹੈਵ ਟੂ ਐਡ +44 115 7 1 9 7 1 ਇਸੇ ਨੰਬਰ ਦਾ ਵਟਸਐਪ 'ਤੇ ਵੀ ਹੈ ਇਸੇ ਦਾ ਲਾਈਵ ਸਟੂਡੀਓ ਕਾਲ ਕਰੀ ਸਕਦੇ ਹੋ ਮਾੜੇ ਤੋਂ ਪਹਿਲੇ ਜੀ ਮਾੜੀ ਬਹੁਤ ਅੱਛੀ ਅਸਾਂ ਨੇ ਬਹੁਤ ਅੱਛੀ ਰੇਡੀਓ ਹੋਸਟ ਬਹੁਤ ਅੱਛੀ ਸਾਡੀ ਭੈਣ ਫਖਰਾਪੀ ਪ੍ਰੋਗਰਾਮ ਕਰੀ ਰਹੇ ਸਨ ਜੀ ਕਿਆ ਬਾਤ ਹੈ ਐਜ਼ ਓਲਵੇਜ਼ ਮੈਂ ਸੁਣਨਾ ਅਸ਼ਨਾ ਸਾ ਪਿਆ ਇਜ਼ ਬੈਸਟ ਸ਼ੀ ਇਜ਼ ਦ ਬੈਸਟ ਓਬਵੀਅਸਲੀ ਇਹ ਅਸਾਂ ਨੇ ਲੈਜੈਂਡਸ ਹਨ Keep listening to Radio Faza 97.1 FM /DAB, Digital Audio Broadcasting, DAB Radio. You can listen to us live on 97.1 FM local frequency. Also, you can listen to us on DAB Radio. And also, you can listen to us on Red. Our webpage www.radiofaza.co.uk. Also, all the social media websites like Facebook, Twitter, and I would request each and every one of you to join. Download the app of Radio Faza. Asan ye apni app hai ji, tusan usi download karo. Jithe vi tusan ho, duniya ne kise kone to tusan sa ki live suni sakde ho.

your feedback is really important, and I think everybody should give us a feedback. Tu sani feedback nal jada hai asan ki pata lagna hai ki agar koi choti moti koi kami peshi hai to banda koshish karna usi dur kare. ਜਿਹੜਾ ਜਿਹੜਾ ਟੋਪਿਕ ਹੈ ਇਸ ਟੋਪਿਕ ਹੀ ਤੁਸੀਂ ਬੜਾ ਇੰਜੋਏ ਕਰ ਸੋ ਔਰ ਇਹ ਟੋਪਿਕ ਬੜਾ ਮਜ਼ੇ ਦਾ ਟੋਪਿਕ ਹੈ ਔਰ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਅੱਜ ਕੱਲ੍ਹ ਇਸ ਵਾਟ ਯੂ ਕਾਲ ਇਟ ਮੀਡੀਆ ਦੇ ਦੌਰ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਐਂਡ ਆਲ ਦਿਸ ਮਾਡਰਨ ਡੇ ਟੈਕਨੋਲੋਜੀ ਇਸ ਫਾਸਟ ਪੇਸ ਦੌਰ ਵਿੱਚ ਜਿਹੜਾ ਹੈ ਨਾ ਇਸ ਚੀਜ਼ ਦੀ ਬੜੀ ਅਹਿਮੀਅਤ ਦਿੱਤੀ ਜਾਣੀ ਔਰ ਬੜੀ ਵੈਲਿਊ ਦਿੱਤੀ ਜਾਣੀ ਹੈ ਅਸਾਂ ਜਾਣਨਾ ਚਾਹੁੰਦੇ ਹਾਂ ਜੀ ਤੂੰ ਸਾਨੂੰ ਇਸ ਬਾਰੇ ਕਿਆ ਆਖਣਾ ਵਾਈ ਯੋ ਪੁਆਇੰਟ ਆਫ ਵਿਊ ਰਿਗਾਰਡਿੰਗ ਆਲ ਦ ਟੋਪਿਕਸ ਦੈਟ ਵੀ ਬ੍ਰਿੰਗ ਅਲੋਂਗ ਵੀ ਬ੍ਰਿੰਗ ਇਟ ਟੂ ਯੂ ਐਂਡ ਆਈ ਹੋਪ ਯੂ ਗਾਈਜ਼ ਵਿਲ ਗਿਵ ਅਸ ਯੋਰ ਥੋਟਸ ਔਨ ਦਿਸ ਬਿਲਕੁਲ ਤੂੰ ਸਾਨੂੰ ਪੁਆਇੰਟ ਆਫ ਵਿਊ ਹੋਣਾ ਚਾਹੀਦਾ ਔਰ ਕਮਿਊਨਿਟੀ ਦਾ ਪੁਆਇੰਟ ਆਫ ਵਿਊ ਜਿਹੜਾ ਆਉਣਾ ਹੈ ਉਹ ਆਲਵੇਜ਼ ਮਾਇਨੇ ਰੱਖਣਾ ਹੈ

ਤੁਸੀਂ ਨੇ ਸਵਾਲੇ ਲੱਗਿਆ ਆਖਣਾ, ਤੁਸੀਂ ਕਹਿ ਰਹੇ ਜੀ ਪੈਸਾ ਜਿਹੜਾ ਮਨੀ ਮੈਟਰਸ ਦੇ ਇਸਨੇ ਇਸ ਟੋਪਿਕ ਨੇ ਬਾਰੇ ਤੁਸੀਂ ਆਪਣਾ ਖਿਆਲਾਤ ਨਾ ਆਜ਼ਾਦ ਕਰੀ ਸਕਦੇ ਹੋ, ਬਿਲਕੁਲ ਮੈਂ ਆਪਣਾ ਪੁਆਇੰਟ ਆਫ ਵਿਊ ਦਿਓ, ਤੁਸੀਂ ਮੈਂ ਕਾਲ ਕਰੀ ਸਕਦੇ ਹੋ, ਨੰਬਰ ਹੈ 0115710971.

ਅਕਸਰ ਇੱਚ ਇਹ ਚੀਜ਼ ਹੋਣੀ ਹੈ ਕਿ ਕਿਸੇ ਵੇਲੇ ਬੰਦੇ ਗੱਲ ਕਰਦੇ ਜੀ ਆਉਣੇ ਜੀ ਅੱਜ ਕੱਲ੍ਹ ਦਾ ਜ਼ਮਾਨਾ ਹੀ ਅਜੇ ਆ ਗਿਆ ਕਿ ਲੋਕ ਤੁਸਾਂ ਕੀ ਪੈਸੇ ਵਿੱਚ ਤੋਲਨੇ ਤੁਸਾਂ ਕੀ ਪੈਸੇ ਵਿੱਚ ਤੋਲਨੇ ਜੀ ਅਤੇ ਪੈਸੇ ਨਾਲ ਨਹੀਂ ਬੰਦੇ ਕੀ ਤੋਲਣਾ ਚਾਹੀਦਾ ਤੁਸਾਂ ਨੇ ਸਵਾਲ ਇਹਨਾਂ ਕਿਹਾ ਹੋਣਾ ਤੁਸਾਂ ਸਾਨੂੰ ਆਪਣੀ ਤੁਸਾਂ ਨੇ ਸਵਾਲ ਇਹਨਾਂ ਕਿਹਾ ਹੋਣਾ ਤੁਸਾਂ ਆਪਣੀ ਫੀਡਬੈਕ ਦੇ ਸਕਦੇ ਹੋ ਨੰਬਰ ਹੈ 01157100971 ਤਾਂ ਤੁਸੀਂ ਇਸ ਨੰਬਰ 'ਤੇ ਵਟਸਐਪ ਕਰ ਸਕਦੇ ਹੋ ਸਾਰੇ ਇੱਕ ਹਰ ਬੰਦੇ ਨੇ ਇੱਕ ਆਪਣਾ ਪੁਆਇੰਟ ਆਫ ਵਿਊ ਹੋਣਾ ਆਪਣੀ ਸੋਚ ਹੋਣੀ ਹੈ ਆਪਣਾ ਖਿਆਲ ਹੋਣਾ ਹੈ ਮਾੜੇ ਵਾਸਤੇ ਮਾੜੇ ਨਜ਼ਦੀਕ ਪੈਸਾ ਜਿਹੜਾ ਨਾ ਜ਼ਿੰਦਗੀ ਨੇ ਜ਼ਰੂਰੀ ਜ਼ਿੰਦਗੀ ਵਿੱਚ ਜ਼ਰੂਰੀ ਹੈ ਜ਼ਰੂਰੀਅਤ ਪੂਰੀ ਕਰਨ ਵਾਸਤੇ ਹੈ ਲਾਈਕ ਮਨੀ ਇਜ਼ ਨਾਟ ਐਵਰੀਥਿੰਗ ਟੂ ਮੀ

0: ਮੇਰੇ ਵਾਸਤੇ ਇਨਸਾਨ ਜਿਹੜੇ ਨੇ ਇਨਸਾਨ ਉਹ ਜ਼ਿਆਦਾ ਵੈਲਿਊ ਰੱਖਣੇ, ਪੈਸਾ ਹੱਥਾਂ ਦੀ ਮਹਿਲ ਹੈ ਇਸ ਨਹੀਂ ਜਾਣੀ ਚੀਜ਼ ਹੈ। ਮਾੜੀ ਬਹੁਤ ਪਿਆਰੀ ਬਹੁਤ ਅੱਛੀ ਕਜ਼ਨ ਮਾੜੀ ਅੱਲਾਹ ਉਹਨਾਂ ਦੀ ਜ਼ਿੰਦਗੀ ਦਿਆ, ਉਹ ਆਲਵੇਜ਼ ਅਸਾਂ ਗੱਲਾਂ ਕਰਨੇ ਹੋਣੇ ਆ, ਐਂਡ ਸ਼ੀ ਇਜ਼ ਵੈਰੀ ਵੈਰੀ ਪੋਜ਼ਿਟਿਵ ਐਂਡ ਸ਼ੀ ਗਿਵਸ ਮੀ ਅ ਲੋਟ ਆਫ ਪੋਜ਼ਿਟਿਵਿਟੀ ਸ਼ੀ ਪੁੱਟਸ ਇਨ ਮੀ। ਉਹ ਕਿਸੇ ਵੇਲੇ ਮੈਂ ਬੰਦਾ ਹੋਣਾ ਨਾ ਅਪਸੈਟ ਹੋਣਾ, ਬੰਦਾ ਜਿਹੜਾ ਅਪਸੈਟ ਹੋਇਆ ਤਾਂ ਉਸ ਲਈ ਬੰਦਾ ਉਸੇ ਕਿ ਯਾਦ ਕਰਨਾ ਜਿਹੜਾ ਤੁਸਾਂ ਦੀ ਗੱਲ ਸੁਣਨੇ ਵਾਲਾ ਹੋਇਆ, ਅਤੇ ਸ਼ੀ ਇਜ਼ ਆਲਵੇਜ਼ ਵੈਰੀ ਪੋਜ਼ਿਟਿਵ, ਵੈਰੀ ਸ਼ੀ ਟੇਕਸ ਲਾਈਫ ਵੈਰੀ ਸੀਰੀਅਸਲੀ ਐਂਡ ਸ਼ੀ ਇਜ਼ ਆਲਵੇਜ਼ ਵੈਰੀ ਪੋਜ਼ਿਟਿਵ ਇਨ ਮੇਕਿੰਗ ਡਿਸੀਜਨਸ, ਫੈਸਲੇ ਕਰਨੇ, ਗੱਲਾਂ ਬਾਤਾਂ ਫੈਮਲੀ ਦੇ ਹਵਾਲੇ ਨਾਲ, ਬਾਕੀ ਜਿਤਨੀ ਵੀ ਜ਼ਿੰਦਗੀ ਨੇ ਮਸਲੇ ਮਿਸਾਲ ਉਹਨਾਂ ਸਾਰਿਆਂ ਵਿੱਚ ਜਿਹੜਾ ਨਾ ਉਹਨਾਂ ਦੀ ਬੜੀ ਪੋਜ਼ਿਟਿਵ ਫੀਡਬੈਕ ਹੋਣੀ ਹੈ। ਤਾਂ ਕਸ਼ਮੀਰੀ ਹੋ ਤੁਸਾਂ ਨਾਲ ਕਿਆ ਖਿਆਲ ਹੈ ਇਸ ਦੇ ਬਾਰੇ 'ਚ? ਕਮ ਜੋਨ ਮੀ ਲਾਈਫ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਡੰਗੇ ਕਸ਼ਮੀਰ ਫਰੋਮ ਰੇਡੀਓ ਫਜ਼ਾਰ 97.1 FM ਸਟੂਡੀਓ ਵਿੱਚ। ਸਾਡੀ ਕਮਰਸ਼ੀਅਲ ਬ੍ਰੇਕ ਨਾਲ ਟਾਈਮ ਹੋ ਗਿਆ, ਸਟੇ ਵਿਦ ਅਸ, ਵਿਲ ਬੀ ਰਾਈਟ ਬੈਕ ਆਫਟਰ ਦ ਕਮਰਸ਼ੀਅਲ ਬ੍ਰੇਕ।
1: ਬਚਾਉਣ ਦੇ ਆਸਾਨ ਤਰੀਕੇ ਲਈ ਲੈਟ ਸੇਵ ਵਾਟਰ ਖੋਜੋ ਜਾਂ letsavewater.com ਤੇ ਵਿਜ਼ਿਟ ਕਰੋ।
2: Planning to upgrade your home or business space? Whether it's a brand new kitchen, a stylish bathroom, or a complete makeover, Mogul Builders are the experts you can rely on. From kitchen fitting and worktops, bathroom tiling, fitting and renovations, painting and decorative finishes, laminate, vinyl, and wooden flooring, to plastering, dry lining, and minor building work. Mogul Builders handle it all, from start to finish. Clean work, quality finish, fair prices. Call 07440-363063 or 07421-077999 for a free consultation and quote. Mogul Builders. Transforming spaces, building trust.
3: What happened? You look very happy.
4: I have some fantastic news. My wife's got her visa.
3: Congratulations. That was very quick.
4: I was very lucky. I used the local visa experts.
3: Who helped you with the application?
4: AMH solicitors. They were brilliant, friendly, fast, and very responsive. And best of all, they deal with all sorts of visas, extensions, indefinite leave to remain, and citizenship applications.
3: Where is AMH solicitors based?
4: Nottingham Road, New Basford, Nottingham.
3: Brilliant. I will contact them to help my family's visa.
4: Sure. Their number is 0115-671-3677 and they are in Pure Gym building. So, parking is available and they also offer free initial consultation.
5: AMH Solicitors, Immigration Lawyers at Sovereign House, 184 Nottingham Road, New Basford, Nottingham, NG7 7BA. Large free car park available, or call them on 0115 671 3677.

Welcome back after the commercial break. ਜੀ ਕਮਰਸ਼ਲ ਬ੍ਰੇਕ ਜਿਹੜੀ ਹੈ ਬੜੀ ਜ਼ਰੂਰੀ ਹੋਣੀ ਹੈ ਜੀ ਅਸੀਂ ਓਬਵੀਅਸਲੀ ਵੀ ਗਾ ਸੋ ਮੈਨੀ ਸਪੋਂਸਰਸ ਐਂਡ ਸੋ ਮੈਨੀ ਬਿਜ਼ਨਸਿਸ ਵਿੱਚ ਦੇ ਡੂ ਦੇ ਐਡਵਰਟਾਈਜ਼ਮੈਂਟ ਥਰੂ ਦ ਰੇਡੀਓ ਐਂਡ ਵੀ ਹੈਵ ਟੂ ਮੇਕ ਸ਼ੋਰ ਵੀ ਡੂ ਦ ਕਮਰਸ਼ਲ ਬ੍ਰੇਕਸ ਕਮਰਸ਼ਲ ਬ੍ਰੇਕ ਜਿਸ ਵੇਲੇ ਚੱਲੀ ਰਹੀ ਸੀ ਅਸਾਂ ਕੀ ਕੋਲ ਆਈ ਹੈ ਸਾਡੇ ਬਹੁਤ ਹੀ ਪਿਆਰੇ ਬਹੁਤ ਹੀ ਸਾਡੇ ਦਿਲ ਨੇ ਟੋਟੇ ਉਹਨਾਂ ਨੇ ਆਫ ਏਅਰ ਕੋਲ ਆਈ ਹੈ ਥੈਂਕ ਯੂ ਸੋ ਮਚ ਤੁਸੀਂ ਆਪਣੇ ਕੀਮਤੀ ਵਕਤ ਜੋ ਵਕਤ ਕੱਢਿਆ ਐਂਡ ਯੂ ਰੰਗ ਮੀ ਐਂਡ ਦੇ ਆਸਕ ਮੀ ਫੋਰ ਅ ਟਰੈਕ ਟੂ ਪਲੇ ਬ੍ਰਦਰ ਆਈ ਵਿਲ ਪਲੇ ਯੂਰ ਟਰੈਕ ਐਂਡ ਇਹ ਮੈਂ ਵੈਸੇ ਵੀ ਟਰੈਕ ਕਿਸੇ ਵਾਸਤੇ ਪਲੇ ਕਰਨਾ ਸੀ ਸਮਬਡੀ ਇਜ਼ ਰੀਅਲੀ ਇੰਪੋਰਟੈਂਟ ਟੂ ਅਸ ਸਮਬਡੀ ਇਜ਼ ਰੀਅਲੀ ਕਲੋਜ਼ ਟੂ ਅਵਰ ਹਾਰਟ ਉਹਨਾਂ ਵਾਸਤੇ ਗਾਣਾ ਸਾਂ ਪਲੇ ਕਰਨਾ ਸੀ ਆਈ ਪ੍ਰੋਮਿਸ ਟੂ ਯੈਸਟਰਡੇ ਬਟ ਐਟ ਦ ਸੇਮ ਟਾਈਮ ਮਾਈ ਬ੍ਰਦਰ ਇਜ਼ ਆਸਕ ਮੀ ਟੂ ਡੂ ਇਟ ਵਾਈ ਨਾਟ ਐਨੀ ਟਾਈਮ It's my request to all and every one of you, all the businesses out there, jitne bhi take away, restaurant, ya tusan, koi bhi kam karne ho, koi bhi tusan apna business hai, do, always do your advertisement through your local radio. Tusan ne apne radio station, Radio Fazaar, 97.1 FM/Dub Radio. You should advertise your business through your local radio station. Obviously, we have a huge listenership. And bahut dur tak sadi tusani advertisement suni jasi sade radio ne is platform to. Sada radio ne tusana radio hai. It's your radio station. And obviously, local businesses, they need to support all the radio channels. Tusane apne platform hai. Aur tusane ki inna ni zurut hai aur inna ki tusane zurut hai. Welcome to my program Rang-e Kashmir tusan sare jithe jithe tak maadi awaaz pohji rahi hai jithe tusan jithu vi meri live suni rahe ho tusan saryan ki maadi darfu welcome hai ji most welcome ji ayan nu aur agar tusan sare na gal karni hai live in the studio live on the air you can call me live the number is local 01157100971 and also you can WhatsApp message me if you for instance if you can call me live You can message me on the same number. ਕੁਛ ਵੇਲੇ ਹੀ ਹੋਣਾ ਕਿ ਗੱਲਾਂ ਜਿਹਾ ਨਾ ਗੱਲਾਂ ਥੋੜ੍ਹਾ ਥੋੜ੍ਹਾ ਵੀ ਸੀ ਵੈਦਰ ਚੇਂਜ ਹੋਈ ਰਿਹਾ ਵੈਦਰ ਨੇ ਨਾਲ ਨਾਲ ਬੰਦੇ ਦੀ ਤਬੀਅਤ ਵੀ ਥੋੜ੍ਹੀ ਥੋੜ੍ਹੀ ਜਿਹੀ ਹੈ ਨਾ ਉਹ ਅਪ ਐਂਡ ਡਾਊਨ ਲੱਗੀ ਰਹਿੰਦੀ ਹੈ ਬਟ ਵੀ ਮੇਕ ਸ਼ੋਰ ਦੈਟ ਕਿ ਅਸਾਂ ਨਾਲ ਗੱਲਾਂ ਜਿਹੜਾ ਬਿਲਕੁਲ ਸਾਫ਼ ਰਹੇ ਔਰ ਰੇਡੀਓ 'ਤੇ ਆਵਾਜ਼ ਜਿਹੜੀ ਹੈ ਬਿਲਕੁਲ ਸਾਡੇ ਤਮਾਮ ਲਿਸਨਰਸ ਦੀ ਲਾਈਵ ਔਰ ਕਲੀਅਰ ਆਵਾਜ਼ ਦੱਸਣੀ ਚਾਹੀਦੀ ਹੈ I've received a couple of messages bilkul ji gal ho rahi hai money matters paisa zaruri hai ji paisa kyu zaruri hai tusan isne hawale na kya khana hai just you can send me a message you can call me live in the studio while the brother just called me while the commercial break was played he goes brother nowadays world is all about money This world is all about money nowadays and people value you with the money. Oh, bande ki nahi takne, oh, paise ki takne, oh, paise ki value dene, oh, insaan ki value nahi dene. And he goes, it really aches me and when I see myself and when I look around me and nowadays and when I look back, I analyze things looking back at our elders in their days, jile piche sare buzurg san, sare maa pyo, sare chache daaye. ਸਾਡੇ ਬਜ਼ੁਰਗ ਸਨ ਜਿਹੜੇ ਉਸ ਉਹਨਾਂ ਜ਼ਿੰਦਗੀ ਗੁਜ਼ਾਰੀ ਓਬਵੀਅਸਲੀ ਨਾਓ ਡੇਜ਼ ਗੋਇੰਗ ਅਹੈਡ ਵਿਦ ਦ ਟਾਈਮਸ ਮਾਡਰਨ ਡੇ ਟੈਕਨੋਲੋਜੀ ਐਸ ਏ ਆਈ ਵਟਐਵਰ ਯੂ ਕਾਲ ਇਟ ਹੈਸ ਓਵਰਟੇਕਨ ਦ ਵਰਲਡ ਐਂਡ ਓਬਵੀਅਸਲੀ ਕੁਝ ਚੀਜ਼ਾਂ ਤਾਂ ਇਨਸਾਨ ਦੇ ਅੰਦਰ ਖੁਦ ਹੋਣੀਆਂ ਚਾਹੀਦੀਆਂ ਟੂ ਮੀ ਆਮ ਗੋਇੰ ਫਿਨਿਸ਼ ਆਫ ਵਾਟ ਦ ਬ੍ਰਦਰ ਸੈਡ ਹੀ ਗੋਜ਼ ਲੁਕਿੰਗ ਬੈਕ ਐਟ ਆਵਰ ਐਲਡਰਸ ਲਾਈਵ ਉਸ ਵੇਲੇ ਹੀ ਗੋਜ਼ ਦੇ ਡਿਡਨਟ ਹੈਵ ਦ ਮਨੀ But they had mannerism, they had morals, they had everything which was required, and they used to value the person more.
they used to value the person more rather than the money, because money comes and goes, but the memories live forever. ਬਿਲਕੁਲ ਜੀ, ਇਸ ਨੇ ਸ਼ੱਕ ਕੋਈ ਨਹੀਂ, ਪੈਸਾ ਜਿਹੜਾ ਅਸ਼ਨਾ ਜਾਣਾ ਰਹਿਣਾ ਔਰ ਜ਼ਿੰਦਾ ਰਹਿਣੀਆਂ ਜਿਹੜੀਆਂ ਯਾਦਾਂ ਹੋਣੀਆਂ, ਯਾਦਾਂ ਆਲਵੇਜ਼ ਰਹਿਣੀਆਂ। ਕਿਉਂ? ਜਿਹੜੀਆਂ ਚੰਗੀਆਂ ਯਾਦਾਂ ਹੋ ਸਨ। ਮਾੜੇ ਬਜ਼ੁਰਗ ਤਾਂ ਮੈਂ ਹਮੇਸ਼ਾ ਹੀ ਇਹ ਆਖਦੇ ਉਹਨਾਂ ਕਿ ਪੁੱਤਰ, ਓਲਵੇਜ਼ ਟ੍ਰਾਈ, ਓਲਵੇਜ਼ ਡੂ ਯੂਰ ਬੈਸਟ, ਕੋਸ਼ਿਸ਼ ਕਰੋ ਆਪਣੀ ਤਰਫੋਂ ਕਿ ਅੱਛਾਈ ਕਰੋ, ਬੁਰਾਈ ਨਹੀਂ ਕਰਨੀ, ਮਾੜੇ ਕੰਮ ਨਹੀਂ ਕਰਨੇ, ਉਹ ਕੰਮ ਨਹੀਂ ਕਰਨੇ ਜਿਸ 'ਚ ਤੁਸੀਂ ਇੱਜ਼ਤ ਕੀ ਰਹਿਣਾ ਕੋਈ ਫਰਕ ਪਵੇ। Obviously, as an insan, a insan gay galtiyan karde na. And thank you very much, brother. You messaged me and you gave me all this feedback. He goes, brother, nowadays people do not value you. People value money. People give money to the, give value to the money, and people give value to the people who are well off. And for example, he gave me example. He goes, my dad, he came here in 1960s, and when he came, all his brothers and sisters, they were all in Pakistan, but my dad was the eldest, and he took care of each and every one of them, and he worked really, really hard. He worked day in, day out to make his family a success. But unfortunately, there were few people in the family, they appreciated his effort, and a couple of them, they never did. Because as they grew up, they became wealthy. And when they became wealthy and they came, I'm not going to say this word live on the radio. So basically he said when they became wealthy and they forgot the values, they forgot the morals, they forgot the ethics and everything. And he goes, my dad got really upset, and he one day he sat down and he cried, and he goes, look, main aisa kya kya nahi kiya, look what they're doing to me. And I think nowadays is the world, as the time is going fast, is the era of social media. You need to be very, very careful. And he said to me, brother, thank you so much for coming back, and please play me a track, Dil Diyan Gallan by Gibi Garhiwal, B Prak, and please dedicate this track to my wife.

We dedicated this track to our two brothers' wife, and I hope they both enjoyed it. And he just texts me and goes, "Brother, thank you so much. I'm listening to you live in my radio, in my car. Do not feel like going inside. Thank you, bro." ਅਸਾਂ ਆਪਣੀ ਤਰਫ ਡੈਡੀਕੇਟ ਕੀਤਾ ਸੀ ਕਿਸੇ ਬੰਦੇ ਕੀ, ਲੇਕਿਨ ਉਹਨਾਂ ਕੀ ਸਮਝ ਨਹੀਂ ਲੱਗੀ। ਉਹਨਾਂ ਪੁੱਛਿਆ ਜੀ ਅਸਾਂ ਕੀ ਕਿਹੜਾ ਗਾਣਾ ਡੈਡੀਕੇਟ ਕਰ ਸੋ। ਕਰਮ ਵਾਲੇ ਡੈਡੀਕੇਟ ਕੀਤਾ ਸੀ ਤੁਸਾਂ ਕਿ ਤੁਸਾਂ ਕੀ ਸਮਝ ਹੀ ਕੋਈ ਨਹੀਂ ਲੱਗੀ। ਕੋਈ ਗੱਲ ਨਹੀਂ ਜੀ, ਤੁਸਾਂ ਸੁਣੀ ਜੋ ਜੀ ਰੰਗੇ ਕਸ਼ਮੀਰ ਵਿਦ ਉਮਰ ਜੰਜੂਆ। ਤੁਸਾਂ ਆਪਣੀ ਰੇਡੀਓ ਰੇਡੀ ਫਜ਼ਾਨ ਸਟੂਡੀਓ ਵਿੱਚ ਰੇਡੀ ਫਜ਼ਾਨ 97.1 FM/DAB Radio। ਤਾਂ ਗੱਲ ਹੋ ਰਹੀ ਹੈ ਜੀ ਮਨੀ ਮੈਟਰਸ, ਪੈਸਾ ਜ਼ਰੂਰੀ ਹੈ। ਕਿਉਂ ਜ਼ਰੂਰੀ ਹੈ? ਪੈਸੇ ਦੀ ਕਿਆ ਵੈਲਿਊ ਹੈ? ਕਸ਼ਮੀਰੀ ਤੁਸਾਂ ਦਾ ਇਸ ਵਾਲੇ ਦਾ ਕਿਆ ਆਖਣਾ? ਡੋਂਟ ਫੋਰਗੈਟ ਗਿਵ ਮੀ ਦ ਫੀਡਬੈਕ। ਮਾੜੇ ਦੋਸਤ ਯਾਰ ਜਿਹੜੇ ਮੇਰੀ ਸੁਣੀ ਰਹੇ, ਥੈਂਕ ਯੂ ਸੋ ਮੱਚ। ਮੈਸੇਜਸ ਨਹੀਂ ਲੰਮੀ ਲੈਣ ਲੱਗੀ ਹੈ, ਬੜੀ ਮਿਹਰਬਾਨੀ। ਤੁਸੀਂ ਮੇਰੀ ਮੈਸੇਜ ਕਰਨੀ ਹੋਵੇ, ਕਾਲ ਵੀ ਕਰੀ ਦਿਆ ਕਰੋ।

Sorry, you're listening to us out there. Thank you so much. You are taking your time out from your busy schedule to listen to my radio show. ਜਿੰਨੇ ਵੀ ਸਾਡੇ ਲਿਸਨਰਸ ਸਾਰਿਆਂ ਦਾ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ, ਤੁਸੀਂ ਆਪਣੇ ਕੀਮਤੀ ਵਕਤ 'ਚ ਵਕਤ ਕਰਨੇ ਹੋ ਔਰ ਸਾਰੇ ਇਹਨਾਂ ਪ੍ਰੋਗਰਾਮਾਂ ਲਈ ਰੌਣਕ ਬਣਨੇ ਉੱਥੋਂ, ਥੈਂਕ ਯੂ ਸੋ ਮਚ। ਬਿਗ ਸ਼ਾਊਟ ਆਊਟ ਟੂ ਪਾਪਾ ਅਸਗਰ ਐਂਡ ਭਾਈ ਅਮਜਦ ਐਂਡ ਅਲੀ ਐਂਡ ਨਾਸਰ ਐਂਡ ਇਮਰਾਨ ਐਂਡ ਸਾਜਿਦ ਐਂਡ ਕਾਸ਼ਿਫ ਐਂਡ ਭਾਈ ਸਾਕਬ ਐਂਡ ਐਵਰੀਬਡੀ ਔਲ ਮਾਈ ਕਰੂ, ਤੁਸਾਂ ਸਾਰਿਆਂ ਭਰਾ ਨਾਲ ਬੜਾ ਸ਼ੁਕਰੀਆ, ਬੜੀ ਮਿਹਰਬਾਨੀ।

We've got a couple of messages. Messages, obviously, there's a lot of messages coming in regarding this topic. Money matters. Paisa zaruri hai. Paisa kyun zaruri hai ji? Paisa zindagi ki zaruriyat hai. Brother Imran just texts me, goes, brother, a very good topic and welcome back to the radio. I missed your show. Obviously, you was away due to some family commitments. No problem, but we missed your show. Thank you, bro. Tu saan ke miss kita. Ye cheez honi hai. You know what it is? Ek saada rishta hi aisa hai. Saadi mohabbat hi aisi hai. ਅੱਜ ਕੱਲ੍ਹ ਦੇ ਜ਼ਮਾਨੇ 'ਚ ਅਗਰ ਤੁਸੀਂ ਕੁਛ ਆਖੀ ਆਪਣੇ ਦਿਲਾਂ ਦੀ ਗੱਲ ਬਾਈ ਉਹਨਾਂ ਤਾਂ ਕਈ ਵਾਰੀ ਹੋਣਾ ਕਿ ਬੰਦੇ ਅੱਗੋਂ ਮਜ਼ਾਕ ਉਡਾ ਰਹੇ ਨੇ ਬ੍ਰਦਰ ਇਮਰਾਨ ਗੋਜ਼ ਅ ਵੈਰੀ ਗੁੱਡ ਟੋਪਿਕ ਬ੍ਰਦਰ ਐਂਡ ਆਈ ਥਿੰਕ ਇਟਸ ਵੈਰੀ ਵੈਰੀ ਇੰਪੋਰਟੈਂਟ ਟੂ ਨੋ ਦ ਵੈਲਿਊ ਆਫ ਦ ਰਿਲੇਸ਼ਨਸ ਰਾਦਰ ਦੈਨ ਦ ਮਨੀ ਮਨੀ ਇਜ਼ ਨੋਟ ਐਵਰੀਥਿੰਗ ਮਨੀ ਇਜ਼ ਅਸੈਂਸ਼ੀਅਲ ਮਨੀ ਇਜ਼ ਵੈਰੀ ਇੰਪੋਰਟੈਂਟ ਟੂ ਲਿਵ ਇਨ ਦਿਸ fast-paced day and age, but relations are more important than the money. The relationship are more important than money, and what you need to decide is, are you going to keep your relations or are you going to keep the money? Rishte bahut zaruri hain, rishtiyon ki insaan ki value diyo. Because the relationship are very important and you should give more importance to the relations, either is your family, is your blood, is your friends, is your neighbors, whoever they are, whatever relationship they have with you, whatever bond they have with you. But the main thing is, please do not prioritize people. Please do not prioritize money over people. Well, basically, jis apni zamana jaane na ke bandiyan ki paisiyan nahi toli na bandiyan ki unhana akhlaq jada hai aaj kal ne zamane vich waqai ye main cheezan muh ni takna aur bandiyan ne muh suniyan e mara point of view ni look miki jehde vi mare asan circle of from my community and from all the listenership jehdi unna ni hai oh main tu sunda tak ਪਹੁੰਚਾਈ ਰਿਹਾ ਰੰਗੇ ਕਸ਼ਮੀਰੀ 'ਚ ਬੜੇ ਬੜੇ ਸੋਹਣੇ ਟੋਪਿਕ ਮੈਂ ਆਉਣਿਆ ਕਰਸਾਂ ਔਰ ਤੁਸਾਂ ਭੈਣਾਂ ਭਰਾਵਾਂ ਵਾਸਤੇ ਟੋਪਿਕ ਆਉਂਦੇ ਔਰ ਤੁਸਾਂ ਦੀ ਫੀਡਬੈਕ ਜਿਹੜੀ ਹੈ ਇਹ ਬੜੀ ਜ਼ਰੂਰੀ ਹੋਣੀ ਹੈ

What a truck. What a beautiful truck. I hope you guys enjoyed it. Prindia ni gal hoyi hai. Prindia to kona subah ghar unne ke lain shami wapas ajne. Pura din ho rizq ni talash hai, rozi ni talash hai jo. Kada ik boote to kada duhe boote te, kada duhe jo triye te. Aur kitna safar karne. ਉਹ ਕਿਤਨਾ ਸਫ਼ਰ ਕਰਨੇ ਔਰ ਤੁਸੀਂ ਯਕੀਨ ਕਰੋ ਕਿ ਪਰਿੰਦਿਆਂ ਕੀ ਤਕੀਕ ਹੈ ਇਨਸਾਨ ਕੀ ਬਹੁਤ ਕੁਛ ਸਿੱਖ ਸਕਣਾ ਬੰਦਾ ਅਗਰ ਸਿੱਖਣਾ ਚਾਹੇ ਤਾਂ

0: I received a couple of messages and ਸਾਰਿਆਂ ਨੇ ਇਹ ਆਖਣਾ ਜੀ ਯਕੀਨ ਕਰੋ ਕਿ ਜ਼ਿੰਦਗੀ ਵਿੱਚ ਪੈਸੇ ਕੀ ਵੈਲਿਊ ਨਾ ਦਿਓ, ਇਨਸਾਨ ਕੀ ਵੈਲਿਊ ਦੇਣੀ ਚਾਹੀਦੀ ਹੈ। ਬਟ ਅੱਜ ਕੱਲ੍ਹ ਦਾ ਦੌਰ ਜਿਹੜਾ ਹੈ, ਬ੍ਰਦਰ ਵਸ ਇਜ਼ ਨੇਮ ਬ੍ਰਦਰ ਤਾਰਿਕ ਮੈਸੇਜ ਮੀ ਗੋਜ਼, ਬ੍ਰਦਰ ਅੱਜ ਕੱਲ੍ਹ ਦਾ ਜ਼ਮਾਨਾ ਹੈ। ਥੈਂਕ ਯੂ ਸੋ ਮਚ, ਤੁਸੀਂ ਲਿਖੀ ਪੰਜਾਬੀ ਹੈ, ਮੈਂ ਕੋਸ਼ਿਸ਼ ਕਰਸਾਂ, ਆਪਣੀ ਮਾਂ ਬੋਲੀ ਤੁਸੀਂ ਲਿਖੀ ਹੈ, ਮੈਂ ਕੋਸ਼ਿਸ਼ ਕਰਸਾਂ ਇਸ ਕਿ ਮੈਂ ਸਹੀ ਪੜ੍ਹੀ ਸਕਾਂ, ਅਗਰ ਮਾਲ ਕੋਈ ਗਲਤੀ ਹੋਈ ਤਾਂ ਮਾਫ਼ ਕਰੇ, ਕਿਉਂਕਿ ਕਸ਼ਮੀਰੀ ਸ਼ੋਅ ਹੈ, ਤੁਸਾਂ ਦਾ ਆਪਣਾ ਸ਼ੋਅ ਹੈ, ਤੁਸਾਂ ਨੇ ਆਪਣੇ ਭਰਾ ਉਮਰ ਜੰਜੂਆ ਨਾਲ। ਵੈਲਕਮ ਟੂ ਐਵਰੀਬਡੀ ਓਲ, ਤੁਹਾਨੂੰ ਤੱਕੋ ਟਾਈਮ ਇਤਨਾ ਜਲਦੀ ਨਾ ਜਾਣਾ ਕਿ ਸਾਡੇ ਕਮਰਸ਼ੀਅਲ ਬ੍ਰੇਕ ਨਾਲ ਫਿਰ ਟਾਈਮ ਹੋਈ ਗਿਆ। ਯਕੀਨ ਕਰੋ ਕਿ ਟਾਈਮ ਇਤਨਾ ਜਲਦੀ ਗੁਜ਼ਰਨਾ। ਸਟੇ ਟਿਊਨ, ਕੀਪ ਲਿਸਨਿੰਗ ਟੂ ਰੇਡੀਓ ਫਜ਼ਾ 97.1 FM, ਵਿਲ ਬੀ ਰਾਈਟ ਬੈਕ ਆਫਟਰ ਦ ਕਮਰਸ਼ੀਅਲ ਬ੍ਰੇਕ।
1: We are dedicated to helping your children reach their full potential. SLASA, Students Learning and Skills Academy.
2: Hello, kahan par hain aap?
3: Ji, main kahan ho sakta hoon? Ya aapke dil mein ya phir office mein?
2: Are jaane de, baatein banana to koi aapse seekhe. Hamare liye to waqt hi kahan hai aapke paas?
3: आए हाय, हर वक्त मिर्चें चबा के रखती हैं आप।
2: अरे मिर्चों से याद आया, घर में ना आटा है, ना दालें हैं, ना चावल हैं, और ना ही आपकी कॉफी मौजूद है, और इसके अलावा ग्रोसरीज की एक लंबी लिस्ट है, लेकिन आप तो आप है ना।
3: तो फिक्र किस बात की है, पाक फूड्स है ना, जहां पर ग्रोसरीज की तमाम आइटम्स निहायत ही मुनासिब रेट्स पर अवेलेबल हैं।
4: When you're running out of time and you have to purchase groceries, then come to Park Foods, 152 Sinnentondale, Nottingham, NG24HJ, 100 and 106 Berridge Road, Forest Fields, Nottingham, NG76LW.
2: Park Foods, जो नाम है मायार का।
5: This is a public service announcement.
6: The station that plays foot tapping music.
7: Haza 97.1 FM.
0: ਕਮਰਸ਼ੀਅਲ ਬ੍ਰੇਕ ਇਤਨੀ ਜਲਦੀ ਆਈ ਜਾਣੀ ਹੈ, ਯਕੀਨ ਕਰੋ ਟਾਈਮ ਅਸਾਂ 2 ਘੰਟੇ ਸਾਡੇ ਕੋਲ ਟਾਈਮ ਹੋਣਾ, ਪਤਾ ਨਹੀਂ ਲੱਗਣਾ ਟਾਈਮ ਜਾਣਾ ਕੁਦਰ ਹੈ। ਵੈਲਕਮ ਬੈਕ ਆਫਟਰ ਦ ਕਮਰਸ਼ੀਅਲ ਬ੍ਰੇਕ। ਰਾਜੇ ਹੋਰਾਂ ਮੈਸੇਜ ਕੀਤਾ ਜੀ, ਰਾਜੇ ਹੋਰ ਆਖਿਆ ਜੀ ਕਿ ਤੁਸਾਂ ਅੱਜ ਨਾ ਟਾਪਿਕ ਜਿਹਾ ਰੱਖਿਆ, ਬਹੁਤ ਪਿਆਰਾ ਟਾਪਿਕ ਹੈ, ਔਰ ਮੈਂ ਹਮੇਸ਼ਾ ਇਸ ਨੇ ਗੱਲ ਕਰਨਾ ਹੋਣਾ ਕਿ ਇਹ ਜੇ ਟਾਪਿਕ ਅਸਾਂ ਨੇ ਪ੍ਰੋਗਰਾਮਾਂ ਵਿੱਚ ਹੋਣੇ ਚਾਹੀਦੇ ਨੇ, ਕਿਉਂ ਕਿ ਸਾਡੀ ਕਮਿਊਨਿਟੀ ਕੀ ਪਤਾ ਲੱਗਾ। ਰਾਜੀ ਸਾਡੀ ਤਾਂ ਕੋਸ਼ਿਸ਼ ਹੀ ਹੋਣੀ ਹੈ, ਸਾਡੀ ਕੋਸ਼ਿਸ਼ ਹੋਣੀ ਹੈ ਕਿ ਅਸਾਂ ਤੁਸਾਂ ਵਾਸਤੇ ਐਸੇ ਐਸੇ ਪ੍ਰੋਗਰਾਮ ਪੇਸ਼ ਕੀਤੇ ਜਾਣ ਸਾਡੇ ਰੇਡੀਓ ਸਟੇਸ਼ਨ ਦੀ ਤਰਫੋਂ, ਜਿਸ ਨੇ ਵੀ ਤੁਸਾਂ ਕਈ ਸਿੱਖਣ ਵਾਸਤੇ ਵੀ ਲੱਭਿਆ, ਉਹ ਨਾਲ ਐਂਟਰਟੇਨਮੈਂਟ ਵੀ ਹੋਣੀ ਰਹੇ। ਰਾਜੇ ਨਾਲ ਆਖਣਾ ਜੀ, ਅੱਜ ਕੱਲ੍ਹ ਜਿਹੜੇ ਦੌਰ ਚੱਲੀ ਰਿਹਾ, ਬੜਾ ਨਾਜ਼ੁਕ ਦੌਰ ਹੈ, ਬੜਾ ਖਤਰੇਨਾਕ ਦੌਰ ਹੈ। ਇਸ ਦੌਰ ਵਿੱਚ ਅਗਰ ਤੁਸਾਂ ਪੈਸਾ ਤੁਸਾਂ ਕੋਲ ਨਹੀਂ, ਤਾਂ ਤੁਸਾਂ ਕੀ ਬੰਦੇ ਵੈਲਿਊ ਨਹੀਂ ਦੇਣੇ। ਵੈਲਿਊ ਵੀ ਨਹੀਂ ਦੇਣੇ ਅਤੇ ਨਾਲ ਤੁਸਾਂ ਨੇ ਜਜ਼ਬਾਤ ਨਹੀਂ, ਕੋਈ ਕਦਰ ਨਹੀਂ ਹੋਣੀ। ਅੱਜ ਕੱਲ੍ਹ ਦੇ ਦੌਰ ਵਿੱਚ ਸਰਵਾਈਵ ਕਰਨ ਵਾਸਤੇ ਪੈਸਾ ਬਹੁਤ ਜ਼ਰੂਰੀ ਹੈ। ਪੈਸਾ ਜ਼ਰੂਰੀ ਹੈ, ਉਸਨੇ ਨਾਲ ਨਾਲ ਅੱਜ ਕੱਲ੍ਹ ਰਿਸ਼ਤੇਦਾਰ ਬਲਾਦਰੀਆਂ ਵਿੱਚ ਜਿਹੜਾ ਹੈ ਨਾ, ਉਹ ਪੈਸੇ ਕਿ ਜ਼ਿਆਦਾ ਤੱਕਿਆ ਜਾਣਾ ਰਾਲ ਦੇ ਦੈਨ ਕਿ ਤੁਸਾਂ ਦਾ ਰਿਸ਼ਤਾ ਕਿਹੜਾ ਵੈ, ਇਹ ਬੰਦਾ ਅਗਲਾ ਜਿਹੜਾ ਤੁਸਾਂ ਨਾਲ ਸਾਹਮਣੇ ਅੱਖਾਂ ਨੇ ਬੈਠਾ, ਉਹ ਤੁਸਾਂ ਨਾਲ ਕਹਿ ਲੱਗਣਾ। ਰਾਜੇ ਰਾਣਾ ਆਖਣਾ ਜੀ, ਅੱਜ ਕੱਲ੍ਹ ਅਗਰ ਕੋਈ ਕਿਸੇ ਕਿਦਾਰ ਦੇ ਉੜਿਆ, ਤਾਂ ਬੰਦਾ ਅਗਰ 2 ਮਿੰਟ ਵਾਸਤੇ ਕਿਸੇ ਮਜਬੂਰੀ 'ਚ ਫਸੀ ਗਿਆ, ਜਾਂ ਉਸਨੀ ਕੋਈ ਇਹੋ ਜਿਹੀ ਸਿਚੁਏਸ਼ਨ ਬਣੀ ਗਈ ਹੈ, ਤਾਂ ਜਿਸ ਦਾਰ ਦਿੱਤਾ ਹੋਣਾ, ਉਹ ਅਗਲਾ ਉਸਕੀ ਨਾ ਉਹ ਗੱਲਾਂ ਯਾਦ ਕਰਾਉਣ ਨਹੀਂ ਪੈਣਾ। ਉਹ ਗੱਲਾਂ ਯਾਦ ਵੀ ਕਰਾਉਣਾ ਅਤੇ ਨਾਲ ਉਸਨੇ ਕੰਨਾਂ ਦਾ ਵੀ ਮਾਰਨਾ ਵਾ ਕਿ ਤੂੰ ਮੈਂ ਫਲਾਣੇ ਟਾਈਮ ਤੁਸਾਂ ਸਹਾਇਕ ਕੰਮ ਕੀਤਾ ਸੀ। ਪਹਿਲੇ ਪਹਿਲੇ ਲੋਕ ਸਾਨ ਕਰਨੇ ਸਨ ਤਾਂ ਉਹ ਪਤਾ ਨਹੀਂ ਸੀ ਹੋਣਾ ਕੁਛ ਹੈ ਕਿ ਜਦ ਤੱਕ ਬੰਦਾ ਦੁਨੀਆਂ ਤੋਂ ਨਹੀਂ ਸੀ ਚਲਾ ਜਾਣਾ। ਅੱਜ ਕੱਲ੍ਹ ਇੱਕ ਮਿੰਟ ਹੈ ਤੁਸਾਂ ਕੀ ਪੈਸੇ ਦੇ ਸਨ, ਦੂਏ ਮਿੰਟ ਅੱਗੇ ਬਾਈ ਹੋਰ ਸਨ ਜੀ ਮੈਂ ਇਸੇ ਤਰ੍ਹਾਂ ਪੈਸੇ ਦਿੱਤੇ ਹਨ। ਪਹਿਲੇ ਪਹਿਲੇ ਹੋਣਾ ਸੀ ਲੋਕ ਇੱਕ ਦੂਏ ਨਾਲ ਹਮਦਰਦ ਸਨ, ਰਾਜ਼ ਰੱਖਣੇ ਸਨ ਇੱਕ ਦੂਏ ਨਾਲ। ਅੱਜ ਕੱਲ੍ਹ ਰਾਜ਼ ਵਾਲੀ ਤਾਂ ਗੱਲ ਹੀ ਕੋਈ ਨਹੀਂ ਜੇ, ਲੇਕਿਨ ਕਿਸੇ ਪਰ ਕੋਈ ਸਾਨ ਕਰ ਸਨ ਤਾਂ ਉਹ ਜਦ ਤੱਕ ਉਹ ਕਿਸੇ ਕਿ ਦਸੀ ਨਾ ਰਹਾਂ ਇੱਥੇ ਤੱਕ ਉਹਨਾਂ ਕਿ ਉਹ ਮਹਿਸੂਸ ਹੋਣਾ ਕਿ ਉਹ ਬੰਦਾ ਜਿਹੜਾ ਨਾ ਉਹਨਾਂ ਨੇ ਥੱਲੇ ਕਰਜ਼ੋਈ ਨਹੀਂ, ਉਹ ਬੇਸਿਕਲੀ ਰਾਜ ਜੀ ਮੈਂ ਅਲਫਾਜ਼ ਰੇਡੀਓ 'ਤੇ ਨਾ ਆ ਕੇ ਸਕਣਾ, ਉਹਨਾਂ ਦਾ ਮਤਲਬ ਇਹ ਹੈ ਕਿ ਉਹ ਆਣ ਜੀ ਤੁਸਾਂ ਨਾ ਕਰਜ਼ੋਈ ਨਹੀਂ, ਤੁਸਾਂ ਅਸੀਂ ਬੇਸਿਕਲੀ ਦੋਵਾਂ ਲਫਜ਼ਾਂ ਖਰੀਦੀ ਕਹਿੰਦਾ ਕਿ ਹੀ ਵਿਲ ਡੂ ਵਟ ਐਵਰ ਯੂ ਟੈਲ ਹਿਮ ਟੂ ਡੂ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੀ ਬਿਲਕੁਲ। ਅਗਰ ਕਿਸੇ ਦੀ ਮਦਦ ਕਰੋ ਤਾਂ ਚੁੱਪ ਕੀਤੇ ਰਹੋ, ਔਰ ਕੋਸ਼ਿਸ਼ ਕਰੋ ਕਿ ਅਗਰ ਬੰਦਾ ਫਸਿਆ ਕਿਸੇ ਮੁਸੀਬਤ ਦੀ ਕਿਸੇ ਵਜ੍ਹਾ ਤੋਂ ਤੁਸਾਂ ਨੇ ਪੈਸੇ ਲੈਣੇ ਦੇਣੇ 'ਚ ਅਗਰ ਦੇਰ ਹੋਏਗੀ ਹੈ ਤਾਂ ਉਸਕੀ ਥੋੜ੍ਹਾ ਜਿਹਾ ਟਾਈਮ ਦਿਓ, ਲੇਕਿਨ ਇਹ ਨਾ ਸੋਚੋ ਕਿ ਉਸ ਬੰਦੇ ਦੀ ਵੈਲਿਊ ਕੋਈ ਨਹੀਂ। ਅੱਲਾਹ ਨੇ ਪੈਦਾ ਕੀਤਾ, ਕੋਈ ਵੀ ਅੱਲਾਹ ਨੇ ਪੈਦਾ ਕੀਤੀ ਹਰ ਚੀਜ਼ ਜਿਹੜੀ ਹੈ ਨਾ ਉਸ ਬੜੀ ਵੈਲਿਊ ਹੈ, ਤਾਂ ਇਨਸਾਨ ਤਾਂ ਫਿਰ ਸਭ ਤੋਂ ਅਵਲ ਚੀਜ਼ ਰੱਬ ਨੇ ਬਣਾਈ ਹੈ, ਉਹ ਰੱਬ ਨੇ ਬਣਾਇਆ ਕ੍ਰਿਸ਼ਮਾ ਹੈ। ਰਾਜੇ ਰਾਖਿਆ ਜੀ ਬਾਈ ਜਾਨ ਬਹੁਤ ਚੰਗਾ ਟੋਪਿਕ ਹੈ ਤੁਸਾਂ ਨਾ, ਬਹੁਤ ਮਜ਼ਾ ਅੱਛੀ ਰਿਹਾ ਸੁਣੀ ਗਿਆ, ਔਰ ਪਲੀਜ਼ ਤੁਸਾਂ ਜਾਣਾ ਇਹ ਜੇ ਟੋਪਿਕ ਆਣਿਆ ਕਰੋ ਐਂਡ ਟੋਕ ਅਬਾਊਟ ਦ ਇਸ਼ੂਜ਼ ਇਨ ਦ ਕਮਿਊਨਿਟੀ, ਟੋਕ ਅਬਾਊਟ ਦ ਇਸ਼ੂਜ਼ ਆਫ ਸੋਸਾਇਟੀ, ਟੋਕ ਅਬਾਊਟ ਦ ਇਸ਼ੂਜ਼ ਆਫ ਵਿਦ ਇਨ ਆਵਰ ਕਲਚਰ। ਬਿਲਕੁਲ ਜੀ ਰਾਜੀ, ਅਸਾਂ ਦੀ ਕੋਸ਼ਿਸ਼ ਹੋਣੀ ਹੈ, ਅੱਗੇ ਮੈਂ ਤੁਸੀਂ ਆਖਿਆ ਅਸਾਂ ਦੀ ਕੋਸ਼ਿਸ਼ ਹੋਣੀ ਹੈ ਕਿ ਅਸਾਂ ਐਸੇ ਪ੍ਰੋਗਰਾਮ ਪੇਸ਼ ਕਰਾਂ ਇਸ ਰੇਡੀਓ ਨੂੰ ਪਲੈਟਫਾਰਮ ਤੋਂ ਜਿਹੜੇ ਅਸਾਂ ਨੇ ਜਿੰਨੀ ਵੀ ਲਿਸਨਰਸ਼ਿਪ ਹੈ ਸਾਰਿਆਂ ਕਿ ਐਜੂਕੇਟ ਵੀ ਕਰਾਂ, ਪੋਜ਼ਿਟਿਵਿਟੀ ਵੀ ਪਾਏ ਆਨ ਤੁਸਾਂ ਕਿ ਨਾਲ ਖੁਸ਼ ਵੀ ਕਰੇ। ਤੁਸਾਂ ਇੱਕ ਗਾਣੇ ਦੀ ਰਿਕੁਐਸਟ ਕੀਤੀ ਹੈ, ਆਮ ਗੋਨਾ ਪਲੇ ਦੈਟ ਟ੍ਰੈਕ ਫੋਰ ਯੂ ਐਂਡ ਆਈ ਹੋਪ ਯੂ ਇੰਜੋਏ ਇਟ। ਉਹਨਾਂ ਆਖਿਆ ਜੀ ਮਾੜੀ ਵਾਸਤੇ ਤੁਸਾਂ ਲਾਓ, ਮਾੜੀ ਡੈਡੀਕੇਟ ਕਰਿਆ ਮਾੜੀ ਤਰਫੋਂ ਮਾੜੀ ਸਾਰੀ ਫੈਮਿਲੀ ਕੀ ਮਾੜੇ ਦੋਸਤਾਂ ਕੀ, ਮੈਂ ਗੈਰਤਮੰਦ ਕਸ਼ਮੀਰੀ ਹਾਂ। ਜੀਓ ਕਸ਼ਮੀਰੀਓ ਜਿਉਂਦੇ ਰਹੋ। ਬਿਲਕੁਲ ਰਾਜ ਜੀ, ਅਸਾਂ ਤੁਹਾਡਾ ਟਰੈਕ ਲਾਈਨ ਅਪ ਕਰੀ ਕਹਿੰਦਾ, ਔਰ ਅਸਾਂ ਉਮੀਦ ਕਰਨੀ ਆ ਤੁਸੀਂ ਇਸਕੀ ਇੰਜੋਏ ਕਰ ਸੋ, ਔਰ ਬਹੁਤ ਸਾਰੇ ਮੈਸੇਜਿਸ ਆਏ ਨੇ, ਐਵਰੀਬਡੀ ਹੈਜ਼ ਦੇ ਓਨ ਓਪੀਨੀਅਨ, ਐਵਰੀਬਡੀ ਹਰ ਬੰਦੇ ਨੇ ਇੱਕ ਆਪਣਾ ਖਿਆਲ ਹੋਣਾ, ਆਪਣੀ ਸੋਚ ਹੋਣੀ ਹੈ। ਲੇਕਿਨ ਮੈਂ ਆਪਣੇ ਜਿੰਨੇ ਵੀ ਮੈਸੇਜਿਸ ਮਾੜੇ ਭੈਣਾਂ ਭਰਾ ਨੇ, ਔਰ ਮਾਈ ਫਰੈਂਡਸ ਜਿਸ ਵੀ ਮੈਸੇਜ ਕੀਤਾ, ਮਾੜੇ ਟੈਕਸੀ ਡਰਾਈਵਰ ਭਰਾ, ਈਦਰ ਟੇਕ ਅਵੇ ਵਾਲੇ, ਰੈਸਟੋਰੈਂਟ ਵਾਲੇ, ਬਿਜ਼ਨਸ ਵਾਲੇ, ਕੋਈ ਵੀ ਹੈ, ਵੇਅਰ ਐਵਰ ਯੂ ਆਰ ਇਨ ਦ ਪਾਰਟ ਆਫ ਦ ਵਰਲਡ, ਤੁਸਾਂ ਸਾਰਿਆਂ ਦੀ ਫੀਡਬੈਕ ਜਿਹੜੀ ਹੈ ਬੜੀ ਵੈਲਿਊ ਰੱਖਣੀ ਹੈ, ਔਰ ਅਨਾ ਟੇਕ ਐਵਰੀਥਿੰਗ ਇਨ ਟੂ ਅਕਾਊਂਟ। ਰਾਏ ਜੀ ਅਸਾਂ ਪੇਸ਼ ਕਰਨੇ ਹਾਂ ਜੀ ਗੈਰਤਮੰਦ ਕਸ਼ਮੀਰੀ, ਪੇਸ਼ ਕਰਨੇ ਹਾਂ ਜੀ ਸਪੈਸ਼ਲੀ ਡੈਡੀਕੇਟਡ ਟੂ ਰਾਏ ਸਾਹਿਬ, ਰਾਏ ਸਾਹਿਬ ਫੈਮਿਲੀ ਐਂਡ ਆਲ ਹਿਸ ਫਰੈਂਡਸ। Here we are, your truck is on its way.

ਮੈਂ ਗੈਰਤਮੰਦ ਕਸ਼ਮੀਰੀਆਂ ਵਾਲਾ ਬਿਊਟੀਫੁਲ ਟਰੈਕ ਜੀ ਰਾਜ ਜੀ, ਅਸਾਂ ਉਮੀਦ ਕਰਦੇ ਹਾਂ ਤੁਸੀਂ ਇਸ ਟਰੈਕ ਕੇ ਖੂਬ ਇੰਜੋਏ ਕੀਤਾ ਹੋ ਸੀ। Sister messaged me, she goes, brother, what a beautiful topic today, and keep it up, keep up the good work, and I am loving the show. Bohut sare messages, bohut sare listeners ne messages vi aaye hain aur calls vi aaiyan. As the track was playing, do track call aa sakya fir aaiyan, aur mere request hai ki tisi ke tusa live call kare karo, sharmaya na karo, chakya na karo, it's not rocket science. Sister goes, very good topic, brother, and keep up the good work. And this topic, she goes, all I'm going to say, nowadays, this world is such a fast-paced world. People haven't got time for relationship anymore. People do not give you value. They value money. And they're saying, rather than visiting a cousin or a family relative, we're going to go and do our own thing where we can earn some pennies. They think visiting family is a waste of time, and giving more time to the more valuable thing, more valuable to do with work and money and everything, they value them more rather than relations nowadays. She goes, I used to hear it from my granddad, my dadaji, when we were kids, that they used to say, you wrote something Urdu here. I will try to read it if I can. Of course I can. She goes, my dada used to say to me, ke putar, kabhi time aayega ke jab log rishton se zyada paise ko value denge, and that time is right now. She goes, our time is right now, and people nowadays, if they lend somebody money, what they do, if that person does something without telling them, they start pointing the fingers at them. And they start reminding them that, you know what, I did this for you, I did that for you, which is completely wrong. Because you shouldn't do this, because if you've done something with a good intentions, and by you doing this sort of act, your good intention, the deed that you did, it will get wasted. Bilkul ji, aaj kaam nahi karna chahiye na, kisi se ehsaan karo to kadai usse jhutlao na, never. Jhutlane nal kya hona, oh tusan jehda kaam kiti hona, oh neki jehdi hai tusan zaya ho jani hai. Sister goes on to say, brother, thank you so much, and you know what, I'm really loving the show. I do not feel like going inside the house because I've got a nice cozy car here, and listening to your show and all these tracks is absolutely amazing. Thank you. This is feedback. This feedback is not going to be given to you. It's all about your heart. Believe me, it's going to be taken from your heart. ਜ਼ਿੰਦਗੀ 'ਚ ਹੀ ਕਾਬਲਾ ਅਸੂਲ ਰੱਖੋ, ਜ਼ਿੰਦਗੀ 'ਚ ਕੋਸ਼ਿਸ਼ ਕਰੋ, ਖੁਦ ਵੀ ਖੁਸ਼ ਰਹੋ, ਅੱਗੇ ਪਿੱਛੇ ਜਿੱਥੇ ਤੱਕ ਤੁਸਾਂ ਨਾਲ ਤਲਕ ਹੈ, ਸਾਰਿਆਂ ਕੀ ਖੁਸ਼ ਕਰੋ, ਹੱਸੋ ਖੇਡੋ, ਜ਼ਿੰਦਗੀ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਖਤਮ ਹੋ ਜਾਏ, ਐਂਡ ਹੋਲਡਿੰਗ ਗ੍ਰਜਸ ਐਂਡ ਆਲ ਦੀਜ ਸਮਾਲ ਬਿਟਸ, ਦੇ ਸ਼ੁੱਡ ਨਾਟ ਮੈਟਰ ਟੂ ਯੂ। ਆਪਣੀ ਜ਼ਿੰਦਗੀ 'ਚ ਕੋਸ਼ਿਸ਼ ਕਰੋ ਕਿ ਅਗਰ ਕੁਛ ਹੈ ਕਿ ਮਾਈ ਮਿਸ਼ਨ ਇਜ਼, ਇਫ ਆਈ ਕੈਨ ਪੁੱਟ ਅ ਸਮਾਈਲ ਔਨ ਵਨ ਫੇਸ ਐਵਰੀ ਡੇ, ਦਾ ਮੇਕਸ ਮਾਈ ਡੇ। ਤੁਸੀਂ ਯਕੀਨ ਕਰੋ, ਮਾੜੀ ਵਾਲਦਾ ਅੱਲਾ ਉਹਨਾਂ ਦੀ ਜ਼ਿੰਦਗੀ ਦਿਆ, ਮਾ ਮੋਮਜ਼ ਹੈ ਜੇ ਸਵੇਰਾ ਮੈਂ ਉੱਠੀ ਕਿ ਥੱਲੇ ਛਣਾ, ਮਾ ਮੋਮਜ਼ ਉਹ ਵੀ ਸਿਟਿੰਗ ਦੇ ਆਉਣੇ ਨਾ, ਮਾਊ ਨੂੰ ਚਿਹਰਾ ਤੱਕੋ ਨਾ, ਤੇ ਖੱਜ ਨਾ ਸਵਾਬ ਹੋਣਾ, ਤਾਂ ਮੈਂ ਤਾਂ ਰੋਜ਼ ਤੱਕਣਾ ਅਲਹਮਦੁਲਿਲਾ। ਕੋਸ਼ਿਸ਼ ਕਰਿਆ ਕਰੋ ਆਪਣੇ ਮਾਊ ਪਿਓ ਦੀ ਖਿਦਮਤ ਕਰੋ ਜਿਤਨੀ ਕਰ ਸਕਦੇ ਹੋ। ਦੂਸਰਾ ਮਾਂ ਬਾਪ ਨਾਲ ਜੁੜੇ ਜਿਤਨੇ ਰਿਸ਼ਤੇ ਹੋਣੇ ਉਹਨਾਂ ਦੀ ਕਦਰ ਕਰੋ। ਪੈਸੇ ਕੀ ਨਾ, ਪੈਸਾ ਕੋਈ ਚੀਜ਼ ਨਹੀਂ ਹੈ, ਪੈਸਾ ਹੱਥਾਂ ਨਹੀਂ ਮੈਂ ਇਲਾਜ, ਤੁਸਾਂ ਕੋਲ ਹੈ, ਕੱਲ੍ਹ ਮਾੜੇ ਕੋਲ ਹੈ, ਪਰਸੋਂ ਕਿਸੇ ਕੋਲ ਹੈ। ਨੈਵਰ ਨੈਵਰ ਵੈਲਿਊ ਮਨੀ, ਵੈਲਿਊ ਦ ਰਿਲੇਸ਼ਨਸ, ਵੈਲਿਊ ਦ ਇੰਪੋਰਟੈਂਸ
آف ریلیشنز جے رشتہ دار خونی رشتہ ہوئے یا وہ کوئی رشتہ ہوئے ہوں رشتہ احساس نہ سب تو بڑا رشتہ احساس نہ ہے

0: planning a wedding, reception, or special celebration? Discover Excelsior Nawab, Nottingham's brand new renovated banqueting venue. A beautifully designed indoor marquee concept featuring sparkling traditional chandeliers, stunning LED lighting throughout, and elegant decor.
1: Enjoy venue hire, tables and chairs with table linen, chair covers, centerpieces, stage and walkway decor, a delicious three-course meal, drinks, professional waiter service, and a dedicated supervisor on the day.
2: Fully air-conditioned with modern kitchen facilities, a spacious foyer reception area, located just 1 mile from Nottingham City Center at 5 to 7 Lourdes Road, NG51EL.
1: Excelsior Nawab, where your special moments become unforgettable.
3: Get ready to move.
4: It's all about the beats. Wow,
5: FM. Only tune super.
6: You are listening 97.1 FM.
7: Non-stop hits. Non-stop energy. Radio Fuzza 97.1 FM.
8: Welcome back. Welcome back after the commercial break. Ji, sari commercial break na time hoya si. Yakeen karo ke 2 ghante is tarah guzri jane. Time di samajh nahi lagni. Time itna jaldi lag jana hai na ki you can't even imagine. ਅਸਾਂ ਵੈਲਕਮ ਕਰਦੇ ਹਾਂ ਆਪਣੇ ਪਾਪੇ ਅਸਗਰ ਹੋਰਾਂ ਕੀ ਪਾਪਾ ਅਸਗਰ ਥੈਂਕ ਯੂ ਸੋ ਮਚ ਯੂ ਆਲਵੇਜ਼ ਲਿਸਨ ਟੂ ਮੀ ਔਰ ਤੂੰ ਸਾਨੂੰ ਬੜੀ ਮੁਹੱਬਤ ਹੈ ਅੱਜ ਦਾ ਯੂ ਨੋ ਵਾ ਯੂ ਡੈਡੀਕੇਟ ਦਿਸ ਟਾਈਮ 2 hours ਐਵਰੀ ਵੀਕ ਔਨ ਟਿਊਜ਼ਡੇ ਐਵਰੀ ਟਿਊਜ਼ਡੇ ਯੂ ਲਿਸਨ ਟੂ ਮੀ ਐਂਡ ਆਈ ਰੀਲੀ ਅਪਰੀਸ਼ੀਏਟ ਇਟ ਪਾਪਾ ਥੈਂਕ ਯੂ ਸੋ ਮਚ ਐਂਡ ਯੋਰ ਫੀਡਬੈਕ ਮੀਨਸ ਅ ਲੋਟ ਟੂ ਮੀ ਐਜ਼ ਵੈਲ ਬੰਦੇ ਸੁਣਨੇ ਵਾਲੇ ਹੋਣੇ ਆਬਵੀਅਸਲੀ ਲੋਟ ਆਫ ਰੈਗੂਲਰ ਲਿਸਨਰਸ ਔਰ ਜਿੱਥੇ ਜਿੱਥੇ ਤੱਕ ਸਾਡੀ ਆਵਾਜ਼ ਪਹੁੰਚ ਰਹੀ ਹੈ ਤਮਾਮ ਟੇਕ ਵਿੱਚ ਆਬਵੀਅਸਲੀ ਮੈਂ ਟੇਕ ਵਿੱਚ ਖੁਦ ਕੰਮ ਕੀਤੇ ਆ ਰੈਸਟੋਰੈਂਟਾਂ ਖੁਦ ਕੰਮ ਕੀਤੇ ਆ ਕਿਚਨਾਂ ਵਿੱਚ ਰੇਡੀਓ ਉਹ ਆਲਵੇਜ਼ ਲੱਗੇ ਹੋਣੇ ਸਨ ਤਾਂ ਕਿ ਜਿਹੜਾ ਨਾ ਥੋੜ੍ਹੀ ਬਹੁਤੀ ਕੰਪਨੀ ਥੋੜ੍ਹੀ ਬਹੁਤੀ ਐਂਟਰਟੇਨਮੈਂਟ ਚੱਲਣੀ ਰਹਿਣੀ ਸੀ ਔਰ ਯਕੀਨ ਕਰੋ ਇਹ ਬੜਾ ਜ਼ਰੂਰੀ ਵੀ ਹੋਣਾ ਸੀ ਕਿਉਂਕਿ ਯੂਸ ਟੂ ਚੇਅਰ ਐਵਰੀਬਾਡੀ ਓਪ ਯੂ ਨੋ ਇਨ ਦ ਕਿਚਨ ਕੋਈ ਚੰਗਾ ਗਾਣਾ ਰੇਡੀਓ 'ਤੇ ਲੱਗਿਆ ਹੋਇਆ ਜਿਤਨੇ ਵਰਕਰ ਹੋਣੇ ਸਨ ਐਵਰੀਬਾਡੀ ਯੂਸ ਟੂ ਜੈਲ ਟੂਗੈਦਰ ਐਂਡ ਵੀ ਆਲ ਯੂਸ ਟੂ ਇੰਜੋਏ ਦਿਸ ਰਾਈਟ ਸਾਰਾ ਤੁਸਾਂ ਦਾ ਸਾਥ ਜਿਹੜਾ ਥੋੜ੍ਹਾ ਜਿਹਾ ਰਹਿ ਗਿਆ ਜੀ ਹੁਣ ਸਾਥ ਮੀਨ ਅੱਜ ਨੇ ਸ਼ੋਅ ਨਾ ਟਾਈਮ ਜਿਹੜਾ ਉਹ ਵੀ ਓਲੇਗਾ ਅਬਾਊਟ 23 odd minutes ਲੈਫਟ ਔਰ ਉਸ ਤੋਂ ਬਾਅਦ ਤੁਸਾਂ ਕੋਲ ਅਸਾਂ ਇਜਾਜ਼ਤ ਕੀ ਸਾਂ ਰੰਗੇ ਕਸ਼ਮੀਰ ਇਨਸ਼ਾਅੱਲਾ ਫਿਰ ਅਗਲੇ ਹਫ਼ਤੇ ਐਵੀ ਟਿਊਜ਼ਡੇ ਨਾ ਭੁੱਲਿਆ ਸਾਂ ਟਾਈਮ ਚੇਂਜ ਹੋ ਗਿਆ ਟਾਈਮ ਸਾਡਾ ਜਿਹੜਾ ਨਾ ਪਹਿਲੇ ਉਹ 7-9 ਸੀ ਹੁਣ 6-8 ਹੋ ਗਿਆ ਸੋ ਡੂ ਨਾ ਫੋਰਗੇਟ 6-8 ਐਵਰੀ ਟਿਊਜ਼ਡੇ ਅਸਾਂ ਟਾਈਮ ਚੇਂਜ ਕਰੀ ਉੜਿਆ 6-8 ਨਾਟ 7-9 ਐਨੀ ਮੋਰ ਸੋ ਪਲੀਜ਼ ਡੂ ਨਾ ਫੋਰਗੇਟ ਟੂ ਟਿਊਨ ਇਨ ਐਵਰੀ ਟਿਊਜ਼ਡੇ ਵਿਚਐਵਰ ਵੇ ਯੂ ਕੈਨ ਲਿਸਨ ਟੂ ਅਸ ਮੇਕ ਸ਼ੋਰ ਯੂ ਡੂ Right, we've got some list of tracks to play and we are going to go there. I'm going to play all the tracks and I will try my best. I'm going to try my best to play your own. Whatever dedications are coming, whatever requests are coming, I'll do it. If anyone else knows, then do not forget me to call. I always play them following week.

ਆਉਣੇ ਆਉਣੇ ਨਾ ਓਲਡ ਇਜ਼ ਗੋਲਡ, ਬਿਲਕੁਲ ਜੀ ਓਲਡ ਇਜ਼ ਗੋਲਡ ਹੀ ਆ, ਕੋਈ ਸ਼ੱਕ ਨਹੀਂ ਇਸਨੇ ਵਿੱਚ. ਔਰ ਮੈਡਮ ਨੂਰ ਜਹਾਂ ਅਗਰ ਉਹਨਾਂ ਨੇ ਨਾ ਨਾ ਕੀਤਾ ਕਿੰਦਾ ਜਾਏ, ਅਗਰ ਉਹਨਾਂ ਨੇ ਨਾ ਨਾ ਕਿੰਨਾ ਜਾਏ ਤਾਂ ਉਹ ਮਾੜੇ ਖਿਆਲ ਜ਼ਿਆਦਾ ਹੋ ਸੀ ਉਹਨਾਂ ਨਾਲ. ਪੰਜਾਬੀ ਨਹੀਂ ਜਿਹੜੀ, ਔਰ ਹੋਰ ਕਿਤਨੇ ਵੀ ਸਿੰਗਰ ਰਹਿੰਦੇ, ਮੈਨੀ ਆਫ ਦਮ. ਯਕੀਨ ਕਰੋ ਕਿ ਬੰਦਾ ਕੋਸ਼ਿਸ਼ ਕਰਨਾ ਆਪਣੀ ਤਰਫੋਂ ਜਿਹੜਾ ਹੈ ਨਾ, ਜਿੰਨੇ ਵੀ ਸਾਡੇ ਲੈਜੈਂਡ ਨੇ ਇਹਨਾਂ ਨੇ ਇਹ ਗਾਣੇ ਜਿਹੜੇ ਨੇ ਬੰਦਾ ਚਲਾਇਆ.

ਨੂਰਜਾਨ ਨੇ ਬਹੁਤ ਸਾਰੇ ਫੈਨ ਅੱਜ ਵੀ ਜਿਹੜੇ ਨਾ ਅਸੀਂ ਬੜੇ ਮਜ਼ੇ ਨਾਲ ਸੁਣਨੇ ਹਾਂ। ਇਸ ਕਲਾਸਿਕ

What a beautiful track by Madam Noor Jahan. A beautiful track by one and only legend Noor Jahan ji. Mickey, both sare messages asne aur ek sare bahut hi achhe listeners and they said to me, please do not mention my name on the radio. Chakki jaane age ta chakya na karo bilkul. Oh, karma leo ze tusan na kini usan ta kehda zulm hoi gaya si. ਹੁਣ ਵਿੱਚ ਹੱਸਨੇ ਹੱਸੋ ਮਾੜੀ ਆਵਾਜ਼ ਸੁਣੀ ਹੈ ਉਹਨਾਂ ਇਹ ਆਖਿਆ ਜੀ ਕਿ ਕੈਨ ਯੂ ਪਲੀਜ਼ ਟੂ ਆਨ ਡੂ ਵਨ ਟਿਊਜ਼ਡੇ ਵੈਨ ਯੂ ਕਮ ਟੂ ਡੂ ਯੋਰ ਸ਼ੋਅ ਕੈਨ ਯੂ ਪਲੀਜ਼ ਡੈਡੀਕੇਟ ਆਲ ਦੀਸ ਟੂ ਆਵਰਸ ਦੈਟ ਯੂ ਡੂ ਫੋਰ ਇਨ ਦਾ ਮੈਮਰੀ ਆਫ ਮੈਡਮ ਨੂਰ ਜਹਾਂ ਬਿਲਕੁਲ ਜੀ ਕਿਉਂ ਨਹੀਂ ਇਹ ਸਾਡੇ ਲੈਜੈਂਡਸ ਨੂੰ ਇਹਨਾਂ ਵਾਸਤੇ ਇਹਨਾਂ ਪੂਰੀ ਜ਼ਿੰਦਗੀ ਉਸ ਆਖਿਆ ਅਸਾਂ ਸਾਰਿਆਂ ਕੀ ਖੁਸ਼ ਕਰਨੇ ਵਾਸਤੇ ਇਹਨਾਂ ਆਪਣੀ ਜ਼ਿੰਦਗੀ ਸਰਵ ਕੀਤੀ ਹੈ ਤਾਂ ਅਸਾਂ ਕੀ ਨਾ ਕਰਸਾਂ ਇਹ ਸਾਡੇ ਲੈਜੈਂਡਸ ਹਨ ਇਹਨਾਂ ਕੀ ਕਿਉਂ ਨਾ ਯਾਦ ਕਰਸਾਂ ਅਸਾਂ ਸਾਡੇ ਬਹੁਤ ਸਾਰੇ ਕਸ਼ਮੀਰੀ ਭੈਣਾਂ ਭਰਾ ਨੇ ਬਹੁਤ ਮੈਸੇਜਿਸ ਆਏ ਉਹਨਾਂ ਕਿਹਾ ਜੀ ਅਸਾਂ ਬਹੁਤ ਇੰਜੋਏ ਕਰਨੇ ਹਾਂ ਐਂਡ ਓਬਵੀਅਸਲੀ ਆਲ ਦ ਸਿਚੁਏਸ਼ਨਸ ਅਰਾਊਂਡ ਦ ਵਰਲਡ ਪਾਕਿਸਤਾਨ ਕਸ਼ਮੀਰ ਅੱਗੇ ਪਿੱਛੇ ਜਿਹੜੇ ਵੀ ਹਾਲਾਤ ਬਣੇ ਜਿੱਥੇ ਜਿੱਥੇ ਤੱਕ ਸਾਡੇ ਭੈਣ ਭਰਾ ਕਿਸੇ ਵੀ ਤਕਲੀਫ ਦੁੱਖ ਗਮ ਨਾ ਸ਼ਿਕਾਰ ਹਨ ਅਸਾਂ ਉਹਨਾਂ ਵਾਸਤੇ ਦੁਆ ਗੁਆ ਕਿ ਅੱਲਾਹ ਤਾਲਾ ਉਹਨਾਂ ਵਾਸਤੇ ਆਸਾਨੀਆਂ ਪੈਦਾ ਕਰੇ ਉਹ ਠੀਕ ਹੋ ਸਨ ਤਾਂ ਅਸਾਂ ਵੀ ਠੀਕ ਹੋ ਸਾਂ ਜੀ ਉਹਨਾਂ ਦੀ ਖੁਸ਼ੀ ਵਿੱਚ ਸਾਡੀ ਖੁਸ਼ੀ ਹੈ ਔਰ ਅੱਲਾਹ ਤਾਲਾ ਸਾਰਿਆਂ ਕੀ ਸਲਾਮਤ ਰੱਖੇ ਜੀ ਜਿਹੜਾ ਕੋਈ ਬਿਮਾਰ ਹੈ ਅੱਲਾਹ ਉਹਨਾਂ ਦੀ ਸਿਹਤ ਦਿਆ ਬਹੁਤ ਸਾਰੇ ਮੈਸੇਜਿਸ ਜੀ ਤੁਹਾਨੂੰ ਬੜੀ ਮਿਹਰਬਾਨੀ ਤੁਹਾਨੂੰ ਬੜਾ ਇਹ ਥੈਂਕ ਯੂ ਹੈ ਕਿ ਤੁਸੀਂ ਆਪਣੇ ਕੀਮਤੀ ਵਕਤ 'ਚ ਵਕਤ ਕਰਨੇ ਹੋ ਔਰ ਅਸਾਂ ਕੀ ਫੀਡਬੈਕ ਦਿੰਦੇ ਹੋ ਅੱਜ ਨੇ ਟੋਪਿਕ ਨੇ ਹਵਾਲੇ ਨਾਲ ਬਹੁਤ ਸਾਰੇ ਮੈਸੇਜਿਸ ਆਏ ਬਹੁਤ ਸਾਰੇ ਮੈਸੇਜਿਸ ਆਏ ਨੇ ਜਿਹੜੇ ਕਿ ਮੇਕੀ ਪਰਸਨਲੀ ਬਹੁਤ ਅੱਛਾ ਲੱਗਾ ਮਾੜੀ ਹਮੇਸ਼ਾ ਦੀ ਕੋਸ਼ਿਸ਼ ਹੀ ਰਹੀ ਹੈ ਕਿ ਮੈਂ ਜਿਹੜਾ ਨਾ ਆਪਣੀ ਤਰਫ ਕੋਸ਼ਿਸ਼ ਕਰਨਾ ਕਿ ਆਪਣੇ ਪ੍ਰੋਗਰਾਮ ਕੀ ਬਿਹਤਰ ਅੰਦਾਜ਼ ਵਿੱਚ ਪੇਸ਼ ਕੀਤਾ ਜਾਏ ਔਰ ਤੁਸਾਂ ਕੀ ਖੁਸ਼ੀ ਦਾ ਜਾਏ ਤਾਂ ਥੈਂਕ ਯੂ ਤੁਸਾਂ ਨੇ ਫੀਡਬੈਕ ਜਿਹੜੀ ਹੈ ਬੜੇ ਮਾਇਨੇ ਰੱਖਣੀ ਹੈ ਹੁਣ ਜੀ ਅਗਲੇ ਟਰੈਕ ਦੀ ਤਰਫ ਜੁੜਨੇ ਹਾਂ ਮੈਂ ਇੰਨੀ ਸੋਹਣੀ ਨਹੀਂ ਬੜਾ ਬਿਊਟੀਫੁਲ ਟਰੈਕ ਇਹ ਵੀ ਕਿਆ ਬਾਤ ਹੈ ਇਹ ਸਾਡੀ ਬਹੁਤ ਹੀ ਅੱਛੀ ਦੋਸਤ ਹਨ ਜੀ ਸਾਡੀ ਬਹੁਤ ਹੀ ਅੱਛੀ ਲਿਸਨਰ ਉਹਨਾਂ ਨੇ ਬੜੀ ਮਿਹਰਬਾਨੀ ਉਹ ਆਪਣੇ ਕੀਮਤੀ ਵਕਤ 'ਚ ਵਕਤ ਕਰਨੇ ਐਂਡ ਸ਼ੀ ਲਿਵਸ ਆਲ ਦ ਵੇ ਟੂਵਰਡਸ ਦ ਨੌਰਥ near the seaside. One and only Salia Akhtar. Thank you, Salia. Thank you for listening to my show and your feedback really means a lot to me. Thank you. Unna is gaane di request kiti hai ji assan bilkul without wasting any more time. We've got a couple more tracks to play. We've got about 10 odd minutes left. We're going to play as many tracks as we can. ਬਿਲਕੁਲ ਜੀ ਅਸਾਂ ਅਗਰ ਕੋਈ ਕਿਸੇ ਦੀ ਡੈਡੀਕੇਸ਼ਨ ਰਹੇਗੀ ਕਿਸੇ ਦੀ ਰਿਕੁਐਸਟ ਰਹੇਗੀ ਡੂ ਨਾ ਫੋਰਗੇਟ ਅਗਲੇ ਟਿਊਜ਼ਡੇ ਮੈਂ ਫਿਰ ਰੰਗੇ ਕਸ਼ਮੀਰ ਨਾਲ ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹੋ ਸਾਂ ਤਾਂ ਤੁਸਾਂ ਬਿਲਕੁਲ ਅਪਸੈਟ ਨਹੀਂ ਹੋਣਾ ਇਹ ਨਹੀਂ ਸੋਚਣਾ ਕਿ ਸਾਡਾ ਗਾਣਾ ਜੀ ਨੇ ਪਲੇ ਕੀਤਾ ਜੀ ਸਾਡੀ ਡੈਡੀਕੇਸ਼ਨ ਨਹੀਂ ਹੋਈ ਇਹ ਨਹੀਂ ਹੋਇਆ ਵੋ ਨਹੀਂ ਹੋਇਆ ਨੋ ਤੁਸਾਂ ਸਾਰੇ ਮਾੜੀਆਂ ਸੋਚਾਂ ਵਿੱਚ ਵੀ ਹੋ ਮਾੜੇ ਅੰਦਰ ਵੀ ਹੋ ਔਰ ਮਾੜੇ ਪ੍ਰੋਗਰਾਮ ਵਿੱਚ ਵੀ ਹੋ Hey, we are Salih Akhtar. Your track is on its way and I hope you enjoy this track and thank you so much for taking your time and listening to my show. Obviously, in these days, busy life, bande ko time ko nahi hona, but yakeen karo ki asane bohut sare pehna pra, bohut sare dost, bohut sare listeners jade na, they dedicate their time and we appreciate it from bottom of our heart. Sorry for that cough. ਯਕੀਨ ਕਰੋ ਵੈਦਰ ਚੇਂਜ ਹੋਣਾ ਪਿਆ ਔਰ ਵੈਦਰ ਦੇ ਨਾਲ ਨਾਲ ਸ਼ੋਅ ਜਿਹੜਾ ਕਰਨੇ ਹੋ ਆਬਵੀਅਸਲੀ ਯੂ ਨੀਡ ਟੂ ਹੈਵ ਅ ਡਰਾਈ ਥਰੋਟ
There we are. Your truck is on its way. Thank you. Keep listening to Radio Fazard 97.1 FM / Dab Radio.

0: ready to move.
1: It's all about the beats. Wow,
2: FM. Only Tune Super Hit Channel.
3: Fizz on 97.1 FM.
4: ਮੁੰਡਾ ਸਾਧੂਆਂ ਦਾ

0: जबरदस्त हिट्स,
1: म्यूजिक नेवर साउंडेड बेटर.
2: फजान 97.1 एफएम.
3: ठहरिए जरा, ये कमर्शियल तो सुन ले.
4: Are you an experienced marketing professional looking for your next challenge? Breeze Connect is recruiting a marketing manager to lead innovative marketing campaigns, grow our brand, and connect with diverse communities across the UK. If you have a passion for digital marketing, strategic thinking, and delivering results, this opportunity is for you. Apply online today at www.breezeconnect.org.uk. Build your future with Breeze Connect.
5: ओए खुशियां मनाओ, पंगड़े पाओ, पंगड़े पाओ, पंगड़े पाओ, पंगड़े पाओ.
6: आज तो बहुत खुश लग रहे हैं. खैर तो है,
5: मेरी बीवी का वीजा हो गया जी.
6: ओहो मुबारकबाद, बहुत जल्दी आ गया.
5: सारी नसीब दी गल है, मैं लोकल वीजा मायरीन दी मदद लई सी जी.
6: उनका नाम ही बता दे, हमें भी कभी जरूरत पड़ सकती है.
5: AMH सॉलिसिटर्स. होर कौन? ਉਹ ਵਧੀਆ ਨੇ, ਦੋਸਤਾਨਾ ਮਾਹੌਲ, ਤੇਜ਼ ਤੇ ਜਲਦੀ ਕੰਮ ਕਰਦੇ ਨੇ. ਸੋਨੇ ਤੇ ਸੁਹਾਗਾ ਇਹ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨ, ਇਨਡੈਫੀਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਵੀ ਕਰਦੇ ਨੇ.
6: ਚਲੇ ਉਨ੍ਹਾਂ ਦਾ ਪਤਾ ਵੀ ਬਤਾ ਦੇ, ਆਪਕੋ ਤੋ ਜ਼ੁਬਾਨੀ ਯਾਦ ਹੋਗਾ.
5: ਹਾਂਜੀ ਕਿਉਂ ਨਹੀਂ, ਨੋਟਿੰਗਮ ਰੋਡ, ਨਿਊ ਬੇਸਫੋਰਡ, ਨੋਟਿੰਗਮ.
6: ਜ਼ਬਰਦਸਤ, ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲੀਏ. ਨੰਬਰ ਕਿਆ ਹੈ?
5: ਲੋ ਜੀ ਉਹ ਵੀ ਜ਼ੁਬਾਨੀ ਯਾਦ ਹੈ, 0115-671-3677. प्योर जिम दी बिल्डिंग विच ने, मुफ्दा मशवरा लो जी.
7: AMH Solicitors, Immigration Lawyers at Sovereign House, 184 Nottingham Road, New Baseford, Nottingham NG7 7BA. Large free car park available, or call them on 0115-671-3677.